ਜਿੱਥੇ ਨਾ ਨੇਤਰਾਂ ਨੇ ਦਰਸ਼ਨ ਕਰਨੇ ਉਹਨਾਂ ਨੂੰ ਨੀਂਦਰ ਕਿੱਥੇ ਨਾਰ ਸਾਰੀ ਸਾਰੀ ਰਾਤ ਇਹ ਨੇਤਰ ਇਸ ਆਸਾ ਵਿੱਚ ਜਾਗਦੇ ਰਹਿੰਦੇ ਹਨ, ਖੁੱਲੇ ਰਹਿੰਦੇ ਹਨ ਕਿ ਕਦ ਮੈਨੂੰ ਦਰਸ਼ਨ ਹੋ। ਨਾਰਦ ਜੀ ਭਗਵਾਨ ਦੇ ਦੇਸ਼ ਪਹੁੰਚੇ, ਦਰਸ਼ਨ ਮੇਲਾ ਕੀਤਾ, ਬੇਨਤੀ ਕੀਤੀ, ਮਹਾਰਾਜ ਇੱਕ ਜੰਗਲ ਬੀਆਬਾਨ ਵਿੱਚ ਤੁਹਾਡੇ ਚਰਨਾਂ ਦੇ ਨਾਲ ਜੁੜਿਆ ਹੋਇਆ ਇੱਕ ਤਪਸਵੀ ਬੜਾ ਪਿਆਰਾ ਹੈ ਮਹਾਰਾਜ, ਸਵਾਸ ਸਵਾਸ ਤੁਹਾਡਾ ਸਿਮਰਨ ਕਰਦਾ ਹੈ, ਪਰ ਮਹਾਰਾਜ ਇਹ ਦੱਸੋ ਵੀ ਉਹਨੂੰ ਦਰਸ਼ਨ ਕਰਦੇ ਹੋ? ਦਰਸ਼ਨਾਂ ਦੀ ਤਾਂ ਵਿੱਚ ਬੈਠਾ ਸਾਰੀ ਸਾਰੀ ਰਾਤ ਜਾਗਦਾ ਰਹਿੰਦਾ, ਉਹਨੂੰ ਤਾਂ ਖਾਣਾ ਪੀਣਾ ਹੀ ਭੁੱਲ ਗਿਆ, ਇੱਕੋ ਤੇਰੇ ਦਰਸ਼ਨਾਂ ਦੀ ਲਗਨ। ਭਾਗਾਂ ਵਾਲਾ ਉਹ ਗੁਰਮੁਖ ਹੈ ਪਿਆਰੀ ਸਾਧ ਸੰਗਤ, ਜਿਸ ਦੇ ਅੰਦਰ ਦਰਸ਼ਨਾਂ ਦੀ ਸਿੱਖ ਹੈ, ਜੋ ਗੁਰੂ ਦੇ ਦਰਸ਼ਨ ਚਾਹੁੰਦਾ ਇਸ ਲਗਨ ਵਿੱਚ ਜੀਵਨ ਬਤੀਤ ਕਰ ਰਿਹਾ। ਫਿਰ ਬਾਬਾ ਜੀ ਬਖਸ਼ਿਸ਼ ਕਰਦੇ ਸਨ, ਜੇ ਇਸ ਆਸ ਵਿੱਚ ਬੈਠਾ ਹੈ ਦਰਸ਼ਨਾਂ ਦੀ ਦਾਤ ਚਾਹੁੰਦਾ ਹੈ, ਇਹਨੂੰ ਦਰਸ਼ਨ ਜ਼ਰੂਰ ਹੋ ਗਿਆ। ਕੋਸ਼ਿਸ਼ ਮਹਾਰਾਜ ਦਰਸ਼ਨ ਕਰ ਦਿਓਗੇ? ਤਾਂ ਭਗਵਾਨ ਜੀ ਕਹਿਣ ਲੱਗੇ, ਨਾਰਦ ਉਸ ਨੂੰ ਜਾ ਕੇ ਕਹਿ ਦੇ ਜਿਸ ਦਰਖਤ ਦੇ ਹੇਠਾਂ ਬੈਠ ਕੇ ਉਹ ਮੈਨੂੰ ਯਾਦ ਕਰ ਰਿਹਾ ਹੈ, ਉਸ ਦਰਖਤ ਦੇ ਜਿਤਨੇ ਪੱਤੇ ਹਨ ਉਤਨੇ ਜਨਮ ਤਾਰੇਗਾ, ਤਾਂ ਉਹਨੂੰ ਦਰਸ਼ਨ ਹੋ। ਮਹਾਰਾਜ ਏਡੀ ਲੰਮੀ ਤਾਰੀਖ ਪਾ ਦਿੱਤੀ, ਮੈਂ ਤਾਂ ਸਮਝਿਆ ਸੀ ਕਿ ਤੁਸੀਂ ਮੇਰੇ ਨਾਲ ਹੀ ਤੁਰ ਪਵੋਗੇ ਉਹਨੂੰ ਦਰਸ਼ਨ ਦੇਣ ਵਾਸਤੇ, ਉਹ ਬੜਾ ਪਿਆਰਾ ਹੈ, ਪਰ ਤੁਸੀਂ ਏਡੀ ਲੰਮੀ ਤਾਰੀਖ ਪਾਈ। ਹਾਂ ਨਾਰਦ, ਨਾਰਦ ਵਾਪਸ ਮਿਲਿਆ, ਇਹ ਅੱਗੇ ਉਡੀਕਦਾ ਪਿਆ ਸੀ, ਹਾਂ ਖੜੀ ਨਿਹਾਲੀ ਪੰਧ ਮਤ ਮੂੰਹ ਸੱਜਣ ਆ ਰਹੇ, ਉਹ ਸੱਜਣ ਆਵੇ ਜੋ ਮੈਨੂੰ ਮੇਰੇ ਸੱਜਣ ਦਾ ਸੰਦੇਸ਼ ਸੁਣਾਵੇ, ਉਹ ਵੀ ਸੱਜਣ ਹੈ। ਹਰਪ੍ਰੀਤਮ ਕੀ ਕੋਈ ਬਾਤ ਸੁਣਾਵੇ, ਮੈਨੂੰ ਗੁਰੂ ਨਾਨਕ ਦੇ ਬਚਨ ਸੁਣਾਵੇ, ਭਾਈ ਫਿਰ ਉਹ ਕੌਣ ਹੈ? ਸੋ ਭਾਈ ਸੋ ਮੇਰਾ ਵੀਰ, ਜਿਹੜਾ ਬਹੁਤਾ ਪਿਆਰ ਆਵੇ ਤਾਂ ਕਹਿੰਦੇ ਆ ਵੀਰ। ਨਾਰਦ ਜੀ ਆ ਰਹੇ, ਉਡੀਕਦਾ ਪਿਆ ਸੀ, ਆ ਕੇ ਚਰਨਾਂ ਤੇ ਡਹਿ ਪਿਆ। ਸੁਣਾਓ ਨਾਰਦ ਜੀ, ਕੀਤੇ ਦਰਸ਼ਨ? ਹਾਂ ਭਾਈ ਮੈਂ ਕਰ ਆਇਆ ਦਰਸ਼ਨ। ਨਾਰਦ ਤੋਂ ਤਨ ਹੈ, ਮੇਰੇ ਵਾਸਤੇ ਕੀ ਹੁਕਮ ਹੈ? ਨਾਰਦ ਨੇ ਕਿਹਾ ਵੀ ਜਿਹੜਾ ਤੇਰੇ ਵਾਸਤੇ ਹੁਕਮ ਮਿਲਿਆ ਉਹ ਤੈਨੂੰ ਦੱਸਣਾ ਨਹੀਂ, ਕਿਉਂ? ਉਹ ਤੇਰੇ ਹੱਕ ਵਿੱਚ ਨਹੀਂ। ਨਾਰਦ ਜੀ ਦੱਸ ਦਿਓ, ਜੋ ਮੇਰੇ ਭਗਵਾਨ ਦਾ ਜੋ ਮੇਰੇ ਰੱਬ ਦਾ ਹੁਕਮ ਹੈ ਉਹ ਮੇਰੇ ਫਾਇਦੇ ਚ ਹੀ ਹੋਵੇ। ਨਹੀਂ ਭਾਈ ਤੂੰ ਹੱਠ ਨਾ ਕਰ, ਜੋ ਕੋਈ ਭਗਵਾਨ ਨੇ ਤੇਰੇ ਵਾਸਤੇ ਕਿਹਾ ਤੈਨੂੰ ਨਹੀਂ ਦੱਸਣਾ। ਰੋ ਪਿਆ, ਨਹੀਂ ਨਾਰਦ ਜੀ ਤੁਸੀਂ ਦੱਸੋ, ਮੇਰਾ ਭਗਵਾਨ ਜੋ ਵੀ ਮੇਰੇ ਵਾਸਤੇ ਕਰੇਗਾ ਉਹ ਠੀਕ ਹੀ ਕਰੇਗਾ, ਸਿੱਖ ਕਦੇ ਡੋਲਦਾ ਨਹੀਂ। ਜੈਸਾ ਵੀ ਸਮਾਜ ਆਵੇ ਸੁੱਖ ਆ ਗਏ ਹਨ ਤਾਂ ਗੁਰੂ ਨਾਲ ਜੁੜਿਆ ਰਹਿੰਦਾ, ਜੇ ਕਿਸੇ ਦੇ ਦੁੱਖਾਂ ਨੇ ਵੀ ਫੇਰਾ ਪਾਇਆ ਹੈ ਦੁੱਖ ਵੀ ਆ ਗਏ ਹਨ, ਫਿਰ ਕਾਬਰਦਾ ਨਹੀਂ, ਸਮਝਦਾ ਹੈ ਇਹ ਵੀ ਕਿਸੇ ਮੇਰੀ ਭੁੱਲ ਦੀ ਤਾੜਨਾ ਹੀ ਹੋ ਰਹੀ ਆ। ਖੁਸ਼ੀ ਇਸ ਤਰ੍ਹਾਂ ਸੋਹਣਾ ਤੇ ਮੋਹਣਾ ਦੇ ਮਨ ਵਿੱਚ ਦ੍ਰਿੜ ਵਿਸ਼ਵਾਸ ਹੋ ਚੁੱਕਾ, ਇਸ ਖਿਆਲ ਵਿੱਚ ਰਹਿੰਦਾ ਕਿ ਜੇ ਗੁਰ ਚਿੜਕੇ ਤਾਂ ਮਿੱਠਾ ਲੱਗ, ਇਹਦੇ ਵਿੱਚ ਵੀ ਕੋਈ ਪਲਾ ਹੈ। ਨਾਰਦ ਜੀ ਮੈਨੂੰ ਦੱਸੋ। ਨਾਰਦ ਨੇ ਕਿਹਾ ਤੇ ਦੱਸਾਂ? ਹਾਂ। ਤੋ ਨਾਰਦ ਨੇ ਕਿਹਾ ਤੂੰ ਦਰਸ਼ਨ ਚਾਹੁੰਦਾ ਨਾ? ਹਾਂ ਨਾਰਦ ਜੀ, ਇਹ ਇੱਕ ਲਾਲਸਾ ਹੈ। ਤੋ ਨਾਰਦ ਭਗਵਾਨ ਜੀ ਕਹਿਣ ਲੱਗੇ ਤੇਰੇ ਵਾਸਤੇ ਹੁਕਮ ਹੈ ਜਿਸ ਦਰਖਤ ਦੇ ਹੇਠਾਂ ਬਹਿ ਕੇ ਰਾਤ ਦਿਨ ਦਰਸ਼ਨ ਚਾਹੁੰਦਾ ਹੈ, ਜਿਤਨੇ ਦਰਖਤ ਦੇ ਪੱਤੇ ਨੇ ਉਤਨੇ ਜਨਮ ਤਾਰੇਗਾ ਤਾਂ ਤੈਨੂੰ ਦਰਸ਼ਨ ਹੋਣਗੇ। ਪਿਆਰੀ ਸਾਧ ਸੰਗਤ, ਜਿਸ ਵੇਲੇ ਇਹ ਬਚਨ ਇਸਨੇ ਸੁਣਿਆ ਇਹਨੇ ਛਾਲ ਮਾਰੀ, ਨੱਚਣ ਟੱਪਣ ਲੱਗ ਗਿਆ, ਬੜਾ ਖੁਸ਼ ਹੋਇਆ। ਨਾਰਦ ਹੈਰਾਨ ਹੋ ਗਿਆ, ਕਹਿਣ ਲੱਗਾ ਭਾਈ ਤੈਨੂੰ ਕਾਹਦੀ ਖੁਸ਼ੀ ਚੜ ਗਈ? ਏਡੀ ਲੰਮੀ ਤਾਰੀਖ ਪਈ ਹੈ, ਬੇਅੰਤ ਪੱਤੇ ਹਨ ਦਰਖਤ ਦੇ, ਉਸ ਤੋਂ ਬਾਅਦ ਤੈਨੂੰ ਕਿਧਰੇ ਜਾ ਕੇ ਦਰਸ਼ਨ ਹੋਣਗੇ ਤੇ ਤੈਨੂੰ ਖੁਸ਼ੀ ਕਾਹਦੀ ਚੜ ਗਈ ਹੈ? ਹੱਸ ਕੇ ਕਹਿਣ ਲੱਗਾ ਨਾਰਦ ਜੀ ਭਾਵੇਂ ਮੈਂ ਇਤਨੇ ਜਨਮ ਤਾਰਾਂਗਾ ਪਰ ਮੈਨੂੰ ਦਰਸ਼ਨ ਤਾਂ ਹੋਣਗੇ ਨਾ, ਖੁਸ਼ੀ ਦਿਵਾਏਗੀ, ਮੈਨੂੰ ਦਰਸ਼ਨ ਤਾਂ ਹੋਣਗੇ, ਇਸ ਖੁਸ਼ੀ ਵਿੱਚ ਮੈਂ ਨੱਚਦਾ ਟੱਪਦਾ, ਮੈਨੂੰ ਦਰਸ਼ਨ ਤਾਂ ਹੋਣਗੇ ਨਾ, ਇਹ ਕਹੀ ਜਾਂਦਾ ਹੈ। ਇਤਨੇ ਤੱਕ ਭਗਵਾਨ ਸਾਹਮਣੇ ਆ ਕੇ ਖੜੇ ਹੋ ਗਿਆ ਖੁਸ਼ੀ। ਇਹਨੂੰ ਛਾਤੀ ਨਹਿਲਾ ਲਿਆ, ਪਿਆਰ ਕੀ। ਨਾਰਦ ਨੇ ਤੱਕਿਆ, ਮਹਾਰਾਜ
ਦੁਨੀਆਂ ਝੂਠ ਬੋਲਦੀ ਹੈ, ਕਦੇ ਕਦੇ ਤੁਸੀਂ ਮੂੰਹ ਕਰਾਰਾ ਕਰ ਲੈਂਦੇ ਹੋ। ਕਿਉਂ ਨਾਰਦ ਮਹਾਰਾਜ, ਮੈਨੂੰ ਤੁਸੀਂ ਕਿਹਾ ਸੀ ਵੀ ਇਤਨੇ ਜਨਮ ਤਾਰੇਗਾ ਤਾਂ ਇਹਨੂੰ ਦਰਸ਼ਨ, ਤੇ ਤੁਸੀਂ ਹੁਣ ਇਹਨੂੰ ਛਾਤੀ ਨਾ ਲਾ ਲਿਆ। ਤਾਂ ਨਿਰੰਕਾਰ ਨੇ ਕਿਹਾ, ਨਾਰਦ ਮੈਂ ਇਸ ਦੀ ਭਾਵਨਾ ਤੇ ਤੁਠ ਪਿਆ। ਆਖੋ ਸ੍ਰੀ ਹਰਿ, ਇਹਦੇ ਅੰਦਰ ਜੋ ਨਿਸ਼ਚੈ ਹੈ ਮੈਂ ਉਸ ਤੇ ਖੁਸ਼ ਹੋ ਗਿਆ। ਸਾਧ ਸੰਗਤ ਜਿੱਥੇ ਦ੍ਰਿੜ ਵਿਸ਼ਵਾਸ ਭਾਵਨਾ ਹੈ ਨਾ, ਉੱਥੇ ਰੱਬ ਹੈ। ਆਖੋ ਸ੍ਰੀ ਹਰਿ, ਸਿੱਖੀ ਭਾਵਨਾ। ਬਾਬਾ ਜੀ ਬਚਨ ਕਰਦੇ ਸਨ, ਜੇ ਭਾਵਨਾ ਹੋਵੇ ਤਾਂ ਇਹੋ ਜੀ ਹੋਵੇ। ਜੇ ਸਾਡੀ ਤਾਂ ਕੋਈ ਭਾਵਨਾ ਨਾ ਪੂਰੀ ਹੋਵੇ, ਅਸੀਂ ਗੁਰਦੁਆਰਾ ਹੀ ਛੱਡ ਦਿੰਦੇ ਹਾਂ, ਨਿਤਨੇਮ ਹੀ ਛੱਡ ਦਿੰਦੇ। ਬਾਬਾ ਜੀ ਬਖਸ਼ਿਸ਼ ਕਰਦੇ ਸਨ, ਤੱਕੋ ਇਤਨੇ ਜਨਮਾਂ ਦੀ ਤਾਰੀਖ ਲੰਮੀ ਪਈ, ਫਿਰ ਵੀ ਖੁਸ਼ੀਆਂ ਚੜ ਗਈਆਂ, ਲਾਲੀਆਂ ਚੜ ਗਈਆਂ, ਮੈਨੂੰ ਦਰਸ਼ਨ ਤਾਂ ਹੋਣਗੇ ਨਾ। ਨਿਸ਼ਚੈ ਹੀ ਹੋ ਗਿਆ ਹੋਣਾ ਚਾਹੀਦਾ। ਜੇ ਕਿਸੇ ਵੇਲੇ ਦਾਤ ਨਹੀਂ ਮਿਲੀ, ਗੁਰੂ ਨਾਨਕ ਦਾ ਦਰ ਛੱਡ ਥੋੜਾ ਦੇਣਾ, ਹੋਰ ਕਿਹੜਾ ਸਹਾਰਾ ਹੈ ਸਾਨੂੰ, ਹੋਰ ਕਿੱਥੇ ਜਾਈਏ, ਹੋਰ ਕੋਈ ਜਗ੍ਹਾ ਨਹੀਂ। ਤਾਂ ਭਾਈ ਜੇ ਨਹੀਂ ਦਾਤ ਮਿਲੀ ਤਾਂ ਆਪਣੀਆਂ ਕਮਜ਼ੋਰੀਆਂ ਨੂੰ ਠੀਕ ਕਰ ਲਈਏ, ਇੱਧਰ ਤਾਂ ਮੇਰਾ ਹੀ ਮੇਰਾ। ਸਤਿਗੁਰੂ ਜੀ ਨੇ ਬਾਣੀ ਚ ਫਰਮਾਇਆ, ਮਿਹਰਬਾਨ ਇੱਕ ਵਾਰ ਨਹੀਂ ਕਿਹਾ ਤਾਂ ਜੇ ਮਨ ਮਰ ਜਾਏ। ਮਿਹਰਬਾਨ ਬਾਪੂ ਆਪਣੇ ਬੱਚੇ ਨੂੰ ਕੋਈ ਗੱਲ ਸਮਝਾਉਂਦਾ, ਇੱਕ ਵਾਰ ਨਹੀਂ ਕਈ ਕਈ ਵਾਰੀ ਕਹਿੰਦਾ। ਇਸੇ ਤਰ੍ਹਾਂ ਹਜ਼ੂਰ ਫਰਮਾਉਂਦੇ ਨੇ, ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ, ਮਿਹਰਬਾਨ ਇੱਧਰ ਤੋਂ ਮਿਹਰ। ਤਾਂ ਇਹੋ ਜਿਹਾ ਨਿਸ਼ਚਾ ਹੋਣਾ ਚਾਹੀਦਾ, ਇਹੋ ਜਿਹੀ ਭਾਵਨਾ ਹੋਣੀ ਚਾਹੀਦੀ। ਨਾਰਦ ਨੇ ਕਿਹਾ, ਮਹਾਰਾਜ ਜਿਹੜਾ ਤੁਸੀਂ ਬਚਨ ਕੀਤਾ ਉਹ ਭਗਵਾਨ ਕਹਿਣ ਲੱਗੇ। ਨਿਰੰਕਾਰ ਅਕਾਲ ਪੁਰਖ ਨੇ ਕਿਹਾ, ਨਾਰਦ ਉਹ ਕਿਹੜਾ ਬਚਨ? ਤੁਸੀਂ ਕਿਹਾ ਸੀ ਦਰਖਤ ਦੇ ਜਿਤਨੇ ਪੱਤੇ। ਨਾਰਦ ਫਿਰ ਵੇਖਿਆ ਜਰਾ ਦਰਖਤ ਵੱਲ, ਜੋ ਵੇਖਿਆ ਨਾਰਦ ਨੇ ਦਰਖਤ ਉੱਤੇ ਇੱਕ ਵੀ ਪੱਤਾ ਨਹੀਂ। ਆਖੋ ਸ੍ਰੀ ਭਾਈ, ਹੁਣ ਨਾਰਦ ਦੇ ਚਰਨਾਂ ਤੇ ਬੈਠੇ ਆ। ਮਹਾਰਾਜ ਤੁਸੀਂ ਤਨ, ਤੁਸੀਂ ਤਨ, ਹੇ ਮੇਰੇ ਭਗਵਾਨ, ਹੇ ਮੇਰੇ ਸਾਈਂ, ਤੁਸੀਂ ਤਨ। ਨਾਰਦ ਮੈਂ ਤਨ ਨਹੀਂ, ਮੇਰੇ ਭਗਤ ਤਨ। ਆਖੋ ਸ੍ਰੀ ਭਾਈ, ਜਿਹਨਾਂ ਨੇ ਮੈਨੂੰ ਪ੍ਰਗਟ ਕਰ ਦਿੱਤਾ, ਰੱਬ ਦੇ ਪਿਆਰੇ ਨੇ ਰੱਬ ਨੂੰ ਪ੍ਰਗਟ ਕਰ ਦਿੱਤਾ ਹੈ। ਪੁੱਤਰ ਨੇ ਆਪਣੇ, ਸੁਪੁੱਤਰ ਨੇ ਆਪਣੇ ਬਾਪੂ ਦਾ ਨਾਮ ਪ੍ਰਗਟ ਕਰ ਦਿੱਤਾ ਹੈ। ਆਖੋ ਸ੍ਰੀ ਵਾਹਿਗੁਰੂ, ਜੇ ਪੁੱਤਰ ਨਾ ਆਵੇ ਬਾਪੂ ਦਾ ਨਾਮ ਖਤਮ ਹੋ ਜਾਂਦਾ, ਪੁੱਤੀ ਗੰਢ ਪਵੇ ਸੰਸਾਰ। ਮੈਂ ਇਹਨੂੰ ਪ੍ਰਗਟ ਕਰ ਦਿੱਤਾ, ਮੈਂ ਗੁਣਬੰਧ ਸਗਲ ਕੀ ਜੀਵਨ, ਮੇਰੀ ਜੀਵਨ ਮੇਰੀ ਦਾਸ, ਰੱਬ ਦਾ ਜੀਵਨ ਹੇ ਨਾਰਦ, ਮੇਰਾ ਜੀਵਨ ਮੇਰੇ ਭਗਤ। ਮੇਰਾ ਕੀਤੀਆਂ ਮੰਗੋ, ਕੀ ਚਾਹੁੰਦੇ ਹੋ? ਤਾਂ ਇਸਨੇ ਹੱਥ ਜੋੜੇ, ਹੇ ਮੇਰੇ ਨਿਰੰਕਾਰ, ਹੇ ਮੇਰੇ ਦਾਤਾ, ਇਹ ਮੇਰੀ ਇੱਛਾ ਸੀ ਜਿਹੜੀ ਪੂਰੀ ਹੋ ਗਈ ਹੈ, ਇਹ ਮੰਗ ਮੈਨੂੰ ਸਦਾ ਵਾਸਤੇ ਬਖਸ਼।

ਗੁਰੂ ਸਾਡੀ ਨਵਾਜੀ ਸਤਸੰਗ ਜੀਓ ਰਾਗ ਸ੍ਰੀ ਰਾਗ ਤੁਹਾਡੀ ਸੇਵਾ ਵਿਚ ਪੜਨ ਦੀ ਸੇਵਾ ਕਰ ਰਿਹਾ। ਸ੍ਰੀ ਰਾਗ ਦਾ ਜੋ ਚਲਨ ਹੈ ਉਹ ਦੋ ਸੁਰਾਂ ਤੇ ਨਿਰਧਾਰਿਤ ਹੈ। ਇੱਕ ਜਿਸ ਨੂੰ ਅਸੀਂ ਰਿਸ਼ਭ ਕਹਿੰਦੇ ਹਾਂ, ਸਾ ਤੋਂ ਬਾਅਦ ਦੂਸਰਾ ਸਵਰ ਰੇ ਹੈ, ਉਸ ਨੂੰ ਰਿਸ਼ਭ ਕਿਹਾ ਜਾਂਦਾ, ਇਸ ਦਾ ਪ੍ਰਧਾਨ ਸੁਰ ਹੈ। ਔਰ ਪੰਚਮ ਜਿਸ ਨੂੰ ਪਾ ਕਹਿੰਦੇ ਹਾਂ, ਸਾਰੇ ਗਾਮਾ ਪਾ, ਪੰਚਵਾਂ ਸੁਰ ਜੋ ਹੈ ਉਹ ਇਸ ਦਾ ਵਜ਼ੀਰ ਸੁਰ ਹੈ। ਇਨ੍ਹਾਂ ਦੋਨਾਂ ਸੁਰਾਂ ਦੇ ਸੁਮੇਲ ਦੇ ਨਾਲ ਸ੍ਰੀ ਰਾਗ ਦਾ ਜੋ ਸਰੂਪ ਕਾਇਮ ਹੁੰਦਾ ਹੈ। ਜਿਸ ਤਰ੍ਹਾਂ

ਗੁਰ ਜਿਨ ਸਤਿਗੁਰ ਪੁਰਖ ਨਾ ਭੇਟਿਓ ਤੇ ਭਾਗਹੀਣ ਵਸਕਾਰ ਜਿਨ ਸਤਿਗੁਰ ਪੁਰਖ ਨਾ ਭੇਟਿਓ ਤੇ ਭਾਗਹੀਣ ਵਸਕਾਰ ਓਏ ਫਿਰ ਜੋਨ ਭਵਾਈ ਵਿੱਚ ਵਿਸ਼ਟਾ ਕਰ ਵਿਕਰਾਲ ਉਹਨਾਂ ਪਾਸ ਦੁਆਸ ਨਾ ਮਿੱਤੀਏ ਜਿਨ ਅੰਤਰ ਅੰਤਲਾ ਪਦ ਸਾਹਿਬ ਪਾਤਸ਼ਾਹ ਫਰਮਾਇਆ ਇਹ ਵੀ ਪੜਤਾਲ ਦਾ ਰੂਪ ਹੈ ਤਿੰਨ ਤਾਲ ਦੇ ਅੰਦਰ ਹੋਣਾ ਸਤਿਗੁਰ

ಪಾದುಪಾಯ ಜಾಯ ಸಾಧು ಗುರು

Some it up, they are.

ਰਵ ਰਿਆ ਸਭ ਮੈਂ ਰਵ ਰਿਆ ਸਭ ਮੈਂ ਰਵ ਰਿਆ ਬਸ ਗਈ ਸਭ ਰਾਈ ਜਾਂਦੇ ਸਾਧ ਸਿੰਘ ਗੋਬਾਈ ਨਾ ਗੋਬਾਈ ਨਹੀਂ ਬਿਗਾਨਾ ਸਗਲ ਸੰਗ ਹਮ ਗਾਉਣੇ ਆਈ ਜੋ ਬਰਾਉਣੀ ਨਾ ਵਰਮਾਨ ਹੋਏ ਮਸ ਮੈਂ ਸਾਧੂ ਦੇ ਬਾਈ ਸਭ ਮੈਂ ਰਵ ਰਿਆ ਰਵ ਰਿਆ ਰਵ ਰਿਆ ਹਾਂ ਪ੍ਰਭ ਇਹ ਕਹੇ ਸਭ ਮੈਂ ਰਵ ਰਿਆ

ਇਹ ਜੋ ਪੜਤਾਲ ਹੈ ਔਰ ਧਰੁਪਦ ਹੈ ਇਸ ਦੇ ਨਾਲ ਜੋੜੀ ਦਾ ਬੜਾ ਸੰਬੰਧ ਹੈ। ਇਹ ਜੋੜੀ ਵਾਲਾ ਜੇ ਕਮਜ਼ੋਰ ਹੋਵੇ ਨਾ ਤੇ ਰਸ ਜਿਹੜਾ ਉਹਦੇ ਚ ਬਹੁਤ ਫਰਕ ਰਹਿ ਜਾਂਦਾ। ਜੋੜੀ ਵਾਲਾ ਪ੍ਰਵੀਨ ਹੋਵੇ ਤਾਂ ਗਾਇਨ ਵਾਲਾ ਭਾਵੇਂ ਢਿੱਲਾ ਵੀ ਹੋਵੇ ਨਾ ਉਹਦਾ ਰਸ ਪੂਰਾ ਹੋ ਜਾਂਦਾ। ਜਿਵੇਂ ਹੁਣ ਮੈਂ ਢਿੱਲਾ ਤੇ ਭਾਈ ਸਾਹਿਬ ਮੇਰੇ ਉੱਪਰ ਸਵਾਰ ਲਿਆ ਸੀ ਤਾਂ ਹੁਣ ਮੈਂ ਤੁਹਾਨੂੰ ਦੋ ਸ਼ਬਦ ਸ਼ਰਵਣ ਕਰਾ ਰਿਹਾ। ਇੱਕ ਤਾਂ ਸਿੰਘ ਸਾਹਿਬ ਦਾ ਹੁਕਮ ਮੰਨਣਾ ਤੇ ਇੱਕ ਮੇਰੀ ਆਪਣੀ ਮਰਜ਼ੀ ਹੈ। ਸਿੰਘ ਸਾਹਿਬ ਦਾ ਜਿਹੜਾ ਹੁਕਮ ਹੈ ਉਹ ਹੈ ਪੜਤਾਲ ਦਾ। ਤੋ ਪੜਤਾਲ ਉੱਥੇ ਬੈਠਿਆਂ ਬੈਠਿਆਂ ਮੇਰੇ ਧਿਆਨ ਚ ਆਇਆ ਕਿ ਚਾਰ ਤਾਲ ਪੜਤਾਲ ਵਿੱਚ ਗਾਣੇ ਹਨ। ਤੋ ਚਾਰ ਤਾਲ ਦਾ ਮਤਲਬ ਸਮਝਦੇ ਹੋ? ਚਾਰ ਤਾਲਾਂ ਦੇ ਵਿੱਚ, ਚਾਰ ਤਾਲਾਂ ਵਿੱਚ ਕਿਹੜੇ ਕਿਹੜੇ ਤਾਲ? ਇੱਕ ਤਾਲ, ਦੋ ਤਾਲ, ਤਿੰਨ ਤਾਲ, ਚਾਰ ਤਾਲ। ਚਾਰ ਤਾਲ ਹੋ ਗਏ ਜੇ ਅਸੀਂ ਕਹੀਏ ਜੀ ਚਾਰ ਤਾਲ ਵਿੱਚ ਪੜਿਆ, ਤਾਲ ਤਾਂ ਇੱਕ ਹੀ ਪੜਿਆ ਤੇ ਚਾਰ ਕਿਸ ਤਰ੍ਹਾਂ ਹੋਇਆ ਜੀ? ਤੋ ਚਾਰ ਤਾਲ ਹੈ, ਇੱਕ ਤਾਲ, ਦੋ ਤਾਲ, ਤਿੰਨ ਤਾਲ ਔਰ ਚਾਰ ਤਾਲ। ਤੋ ਸ਼ਬਦ ਵੀ ਮੈਂ ਉੱਥੇ ਬੈਠ ਕੇ ਚੁਣਿਆ, ਉਸ ਦੀਆਂ ਪੰਕਤੀਆਂ ਵੀ ਚਾਰ ਹੀ ਨੇ। ਵਿਸਰ ਗਈ ਸਰਤਾ ਪੜਾਈ ਜਬ ਤੇ ਸਾਧ ਸੰਗਤ ਮੁਲ ਪਾਈ, ਨਾ ਕੋ ਵੈਰੀ ਨਾ ਹੀ ਬੇਗਾਨਾ, ਸਗਨ ਸੰਗ ਹਮ ਕੋ ਬਣ ਆਈ, ਜੋ ਪ੍ਰਭ ਕੀਨੋ ਸੋ ਭਲ ਮਾਨਿਓ, ਇਸ ਮਤ ਸਾਧੂ ਤੇ ਪਾਈ, ਸਭ ਮਹਿਰਵ ਰਹਿਆ ਪ੍ਰਭ ਇੱਕ ਹੈ, ਦੇਖ ਦੇਖ ਨਾਨਕ ਸਾਈ। ਚਾਰ ਪੰਕਤੀਆਂ ਔਰ ਚਾਰ ਹੀ ਤਾਲ ਨੇ ਤੇ ਮਹਾਰਾਜ ਕਹਿਣ ਲੱਗੇ ਵੀ ਪੰਕਤੀਆਂ ਵੀ ਚਾਰ ਤੇ ਤਾਲ ਵੀ ਚਾਰ ਤੇ ਰਾਗ ਵੀ ਚਾਰ ਹੀ ਕਰਦੇ। ਮੈਂ ਕਿਹਾ ਸਤ ਵਜਨ ਜੀ ਉੱਥੇ ਹੁਣੇ ਬੈਠਿਆਂ ਬੈਠਿਆਂ ਹੁਕਮਨਾਮਾ ਪੜਿਆ। ਤੋ ਚਾਰ ਤਾਲ, ਚਾਰ ਪੰਕਤੀਆਂ ਔਰ ਚਾਰ ਹੀ ਰਾਗ। ਰਾਗ ਉਹ ਕਹਿਣ ਲੱਗੇ ਵੀ ਚਾਰੇ ਭਰਾ ਹੀ ਹੋਣ। ਮੈਂ ਕਿਹਾ ਜੀ ਭਰਾ ਚਾਰੇ ਕਿਸ ਤਰ੍ਹਾਂ? ਉਹ ਕਹਿਣ ਲੱਗੇ ਇਸ ਤਰ੍ਹਾਂ, ਇੱਕ ਮਾਲ ਕੌਂਸ ਹੈ, ਇੱਕ ਚੰਦਰ ਕੌਂਸ ਹੈ, ਇੱਕ ਸੂਰਜ ਕੌਂਸ ਹੈ, ਇੱਕ ਜੋਗ ਕੌਂਸ ਹੈ। ਇਹ ਚਾਰੇ ਭਰਾ ਨੇ। ਤੋ ਉਹਨਾਂ ਚਾਰਾਂ ਦੇ ਸਰੂਪ ਮੈਂ ਤੁਹਾਨੂੰ ਦਰਸ਼ਨ ਕਰਾਵਾਂਗਾ ਔਰ ਚਾਰੇ ਤਾਲ ਨੇ, ਚਾਰੇ ਨਾਲ ਪੰਕਤੀਆਂ ਨੇ। ਸਰਵਣ ਕਰਨਾ ਰਾਗ ਮਾਲ ਕੌਂਸ ਤੋਂ ਆਰੰਭ ਹੈ।

I'm going to go by the yard.

दो ताल तीसरी पंक्ति। और सूर्य कौन सा।

Thank you.

ਸਭ ਤੋਂ ਵੱਡਾ ਮੰਗਤਾ। ਪਰਮਾਤਮਾ ਦੇ ਖਜ਼ਾਨੇ ਕਦੇ ਖਤਮ ਨਹੀਂ ਹੁੰਦੇ ਔਰ ਇਸ ਮਨੁੱਖ ਦੇ ਕਦੇ ਭਰਦੇ ਨਹੀਂ ਹੈ, ਕਦੀ ਨਹੀਂ ਭਰਦੇ, ਖਤਮ ਹੀ ਰਹਿੰਦੇ ਨੇ, ਘਾਟੇ ਵੱਲ ਨੂੰ ਜਾਂਦੇ ਨੇ। ਭਾਵੇਂ ਲੱਖ ਯਤਨ ਕਰੇ ਕਿ ਕਾਰੂ ਮੰਗੂ ਮਾਇਆ ਦੇ ਗੰਢ ਜੋੜ ਲਵੇ, ਲੇਕਿਨ ਫਿਰ ਵੀ ਕਮੀ ਰਹਿੰਦੀ ਹੈ। ਇੱਕ ਸਿਆਣਾ ਬੰਦਾ ਕਹਿੰਦਾ, ਉਹ ਇਨਸਾਨ ਗੰਢ ਕਾਰੂ ਜਮ੍ਹਾਂ ਕਰਦੀ ਬਾਜ਼ ਤੇ, ਗਰ ਸ਼ਬੀ ਸੁਲਤਾਨ ਆਲੀ ਬਾਜ਼ ਤੇ, ਗਰ ਤੁਮੇਦਾ ਨੀ ਕਿ ਆਖਿਰ ਮੁਰਦ ਨਿਅਸਤ, ਤਾਂ ਕਿ ਆਮਦ ਜ਼ਿੰਦਗਾਨੀ ਬਾਜ਼ ਤੇ, ਤਾਂ ਕੀ ਹੋਇਆ। ਤੋ ਭਾਵ ਹੈ ਕਿ ਇਸਦੇ ਖਜ਼ਾਨੇ ਕਦੀ ਭਰਦੇ ਨਹੀਂ ਔਰ ਪਰਮਾਤਮਾ ਦੇ ਕਦੀ ਖਤਮ ਨਹੀਂ ਹੁੰਦੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਪਰਮਾਤਮਾ ਦੇ ਖਜ਼ਾਨੇ ਜਿਹੜੇ ਨਾ ਅਭੰਗਾਂ ਬੇਬੂਤੇ। ਤੋ ਇਸ ਇਨਸਾਨ ਨੂੰ ਪੁੱਤਰ ਚਾਹੀਦੇ ਨੇ, ਤੀਹਾਂ ਚਾਹੀਦੀਆਂ ਨੇ, ਇਹ ਮਾਣ ਮੰਗਦਾ ਹੈ, ਇਹ ਤਾਣ ਮੰਗਦਾ ਹੈ, ਇਹ ਸ਼ਕਤੀ ਮੰਗਦਾ ਹੈ, ਕੁਵਤ ਕੂਤ ਮੰਗਦਾ ਹੈ। ਇਸ ਨੂੰ ਸਭ ਪਦਾਰਥ ਦੁਨੀਆਂ ਦੇ ਚਾਹੀਦੇ ਨੇ, ਲੇਕਿਨ ਸਤਿਗੁਰੂ ਕਹਿੰਦੇ ਨੇ ਇਹ ਕੋਈ ਬਹੁਤ ਉੱਚੇ ਪਾਏ ਦੀ ਮੰਗ ਨਹੀਂ ਹੈ, ਬਹੁਤ ਵਧੀਆ ਮੰਗ ਨਹੀਂ ਹੈ। ਪਰਮਾਤਮਾ ਬਹੁਤ ਵੱਡਾ ਦਾਤਾ ਹੈ ਔਰ ਵਾਹਲ ਸ਼ਖਸੀਅਤ ਹੈ, ਉਹ ਵੱਡਾ ਦਾਤਾ ਹੈ ਔਰ ਉਸ ਨੂੰ ਤਿਲ ਜਿੰਨੀ ਵੀ ਤਮਾ ਨਹੀਂ ਹੈ। ਪਦਾਰਥ ਦਿੰਦਿਆਂ ਉਹ ਕਦੀ ਥੱਕਦਾ ਨਹੀਂ, ਵੱਡਾ ਦਾਤਾ ਤਿਲ ਨਾ ਤਮਾ ਹੈ। ਲੇਕਿਨ ਇਸ ਇਨਸਾਨ ਦੀ ਤਮਾ ਤ੍ਰਿਸ਼ਨਾ ਖਤਮ ਨਹੀਂ ਹੁੰਦੀ, ਉਹ ਤੇ ਵਾਹਲ ਸ਼ਖਸੀਅਤ ਹੈ, ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਹੀ ਖਾਏ। ਇਸ ਲਈ ਸਤਿਗੁਰੂ ਇੱਕ ਹੋਰ ਜਗ੍ਹਾ ਬਚਨ ਕਰਦੇ ਹਨ, ਦੱਦਾ ਦਾਤਾ ਏਕ ਹੈ ਸਭ ਕੋ ਦੇਵਣ ਹਾਰ, ਦਿਨ ਦੇ ਤੋਟ ਨਾ ਆਵੇ ਅਗਣਿਤ ਭਰੇ ਭੰਡਾਰ। ਤੋ ਪਰਮਾਤਮਾ ਦੀਆਂ ਅਨੇਕਾਂ ਖੂਬੀਆਂ ਵਿੱਚੋਂ ਇੱਕ ਬਹੁਤ ਹੀ ਵੱਡੀ ਖੂਬੀ ਇਹ ਹੈ ਕਿ ਉਹ ਇਸ ਮੰਗ ਤੇ ਇਨਸਾਨ ਦੇ ਐਬ ਦੇਖਦਾ ਹੈ, ਔਗਣ ਦੇਖਦਾ ਹੈ, ਲੇਕਿਨ ਬਦਸਤੂਰ ਇਸ ਨੂੰ ਦੇਈ ਜਾਂਦਾ ਹੈ, ਸਦੀਆਂ ਤੋਂ ਦਿੰਦਾ ਹੈ, ਜੁਗਾ

ਉਸ ਦੇ ਐਬ ਔਰ ਦੁੱਖਨ ਦੇਖਦਾ ਹੈ ਲੇਕਿਨ ਦੇ ਹੀ ਜਾਂਦਾ ਹੈ। ਇਸ ਨੂੰ ਧਨ ਦੌਲਤ ਮਾਲੋ ਅਸਬਾਬ ਔਰ ਹੋਰ ਬਹੁਤ ਕੁਝ ਚਾਹੀਦਾ ਹੈ। ਇਹ ਠੀਕ ਹੈ, ਇਸ ਦੀਆਂ ਲੋੜਾਂ ਨੇ, ਇਸ ਦੀਆਂ ਜ਼ਰੂਰਤਾਂ ਨੇ, ਲੇਕਿਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਹਕੀਕੀ ਸੱਚੀ ਔਰ ਸਭ ਤੋਂ ਉੱਤਮ ਤੇ ਸ੍ਰੇਸ਼ਟ ਮੰਗ ਇਹ ਹੈ, ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ, ਜਾਂ ਫਿਰ ਮੰਗੋ ਰਾਮ ਤੇ ਇਕਦਾਨ ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਂ। ਪਰ ਇਸ ਇਨਸਾਨ ਦੀ ਆਦਤ ਹੈ ਕਿ ਇਹ ਜਦੋਂ ਮੰਗਦਾ ਹੈ ਅਸਲ ਨਾਲੋਂ ਦੂਸਰੀ ਚੀਜ਼ ਮੰਗਦਾ ਹੈ, ਅਸਲ ਨਾਲੋਂ ਦੂਸਰੀ ਚੀਜ਼ ਮੰਗਦਾ ਹੈ ਤੇ ਦੂਸਰੀ ਚੀਜ਼ ਵਿੱਚ ਸਤਿਗੁਰੂ ਕਹਿੰਦੇ ਕਦੀ ਸੁੱਖ ਨਹੀਂ ਹੋ ਸਕਦਾ, ਖੁਸ਼ੀ ਨਹੀਂ ਹੋ ਸਕਦੀ, ਮੁਸਰਤ ਤੇ ਸ਼ਾਦਮਾਨੀ ਨਹੀਂ ਆ ਸਕਦੀ ਸਤਿਗੁਰਾਂ

ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਅਨੰਤ ਸਿੱਖਾਂ ਵਿੱਚੋਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਹੋਏ ਹਨ, ਗਜ਼ਨੀ ਦੇ ਰਹਿਣ ਵਾਲੇ। ਸਿੱਖਾਂ ਵਿੱਚੋਂ ਨਿਕਟ ਵਰਤੀਆਂ ਵਿੱਚੋਂ ਔਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਮਨਜ਼ੂਰੇ ਨਿਗਾਹ ਹੋਏ ਸਿੱਖਾਂ ਵਿੱਚੋਂ ਉਹ ਇੱਕ ਸਨ। ਉਹ ਕਹਿੰਦੇ ਹਨ, ਹੇ ਪਰਮਾਤਮਾ ਯਾਰਬ ਮੇਰੇ ਦਿਲ ਨੂੰ ਇੱਕ ਚਾਅ ਲਾ ਦੇ, ਨਾ ਨਾ ਚਾਹ ਹਨੇਰਾ ਲਾ ਦੇ। ਭਾਈ ਨੰਦ ਲਾਲ, ਕੀ ਚਾਹ ਲਾਵਾਂ, ਕੀ ਚਾਹਨਾ ਹੈ, ਸ਼ੌਕ ਸ਼ੌਕ ਕੀ ਹੈ? ਕਹਿੰਦੇ ਨੇ

ਭਾਈ ਜੀ ਕੀ ਸ਼ੌਕ ਚਾਹੀਦਾ? ਭਾਈ ਸਾਹਿਬ ਹੱਥ ਜੋੜ ਕੇ ਕਹਿੰਦੇ ਨੇ, ਦਸਤਬਸਤਾ ਹੋ ਕੇ ਕਹਿੰਦੇ ਨੇ, ਇੱਕੋ ਇੱਕ ਸ਼ੌਕ ਹੈ ਕਿ ਮੈਂ ਦਿਨ ਰਾਤ ਹਰ ਵਕਤ ਪ੍ਰਭੂ ਜੀ ਦਾ, ਪਰਮਾਤਮਾ ਜੀ ਦਾ, ਅਕਾਲ ਪੁਰਖ ਜੀ ਦਾ, ਰੱਬ ਜੀ ਦਾ ਮੈਂ ਨਾਂ ਲੈਂਦਾ ਰਹਾ। ਕਹਿੰਦੇ ਨੇ, ਯਾ ਇਲਾਹੀ ਈ ਦਿਲ ਮਰਾ ਸ਼ੌਕ ਦੇ, ਲਜ਼ਤ ਅਜ਼ ਸ਼ੌਕ ਦਾ ਸੋ ਸੋਕ ਦੇ, ਤਾਂ ਵੀ ਆਦਤ ਵੀ ਗੁਜ਼ਰ ਦਰੋਲੋ ਸ਼ਖਮ ਦੇ ਰਹਾਈ ਬੰਦਾਰਾ ਅਜ਼ ਕਹਿ ਦੇ ਗਮ, ਦੇ ਰਹਾਈ ਬੰਦਾਰਾ ਅਜ਼ ਕਹਿ ਦੇ ਗਮ। ਮੈਂ ਸ਼੍ਰੀ ਵਾਹਿਗੁਰੂ ਜੀ ਦਾ ਦਿਨ ਰਾਤ ਸਿਮਰਨ ਕਰਦਾ ਰਹਾ। ਭਾਈ ਸਾਹਿਬ ਜੀ ਨੇ ਇੱਕ ਹੋਰ ਬਹੁਤ ਹੀ ਪ੍ਰਿਆ ਬਚਨ ਆਖਿਆ ਹੈ। ਕਹਿੰਦੇ ਨੇ, ਦੁਨੀਆਂ ਵਿੱਚ, ਸੰਸਾਰ ਵਿੱਚ, ਇਸ ਜਗਤ ਵਿੱਚ ਇਸ ਇਨਸਾਨ ਨੂੰ ਹਰ ਤਰ੍ਹਾਂ ਦੀ ਜ਼ਰੂਰਤ ਹੈ। ਹਰ ਕਸ ਭਾਵ ਹਰ ਇਨਸਾਨ, ਹਰ ਕਸ ਵਜਹਾਂ ਨਸ਼ਬੋ ਨੁਮਾਮੇ ਖਾਹਦ, ਅਸਪੋ ਸ਼ੁਤਰੋ ਫੀਲੋ ਤਿਲਾਮੇ ਖਾਹਦ, ਹਰ ਕਸ ਬਰਾਏ ਪੇਸ਼ ਚੀਜ਼ੇ ਖਾਹਦ, ਗੋਇਆ ਜ਼ੇ ਖੁਦਾ ਯਾਦ।

ਭਾਈ ਸਾਹਿਬ ਜੀ ਉਚੇਚੀ ਇੱਕ ਮੰਗ ਕਰਦੇ ਨੇ ਭਾਈ ਨੰਦ ਲਾਲ ਜੀ ਕਹਿੰਦੇ ਨੇ ਹੇ ਪ੍ਰਮਾਤਮਾ ਦੀਦਾ ਅਮਰਾ ਲਜ਼ਤੇ ਦੀਦਾਰ ਬਖਸ਼। ਉਹਨਾਂ ਦਾ ਫਰਮਾਨ ਉਹਨਾਂ ਦਾ ਬਚਨ ਇਸ ਤਰ੍ਹਾਂ ਹੈ।

ਗੁਰੂ ਰਾਮਦਾਸ ਪਾਤਸ਼ਾਹ ਕਲਿਆਣ ਮਹੱਲਾ ਚੌਥਾ ਪ੍ਰਭ ਕੀ ਜੇ ਕਿਰਪਾ ਨਿਧਾਨ ਹਮ ਹਰ ਗੁਣ ਗਾਵੇਂਗੇ ਔਰ ਇਹ ਜੋ ਹੈ ਰਾਗ ਆਪ ਸਰਵਣ ਕਰ ਰਹੇ ਹੋ ਇਹ ਹਮੀਰ ਕਲਿਆਣ ਹੈ ਗੁਰੂ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਔਰ ਜੋ ਇਹ ਰੀਤ ਹੈ ਬੜੀ ਪੁਰਾਤਨ ਰੀਤ ਹੈ ਪੰਜ ਤਾਲ ਦੀ ਬਰਾਬਰ ਦੀ ਸਵਾਰੀ ਹੈ ਔਰ ਅੱਜ ਛੋਟੇ ਛੋਟੇ ਬੱਚੇ ਸਾਹਮਣੇ ਬੈਠੇ ਹਨ ਮੈਂ ਕਿਹਾ ਜਰਾ ਇਹਨਾਂ ਨੂੰ ਵੀ ਹੈਰਾਨ ਕਰੀਏ ਅੱਜ ਸੋ ਗੁਰ ਦੇ ਕੇ ਕਿਉਂਕਿ ਇਸ ਤਰ੍ਹਾਂ ਹੀ ਬੱਚੇ ਸਿੱਖਦੇ ਹਨ ਉਤਸ਼ਾਹ ਵੱਧਦਾ ਹੈ ਗੁਣ ਗਾਣ ਨਾਲ ਹੀ ਰੱਬ ਨਾਲ ਪਿਆਰ ਬਣਦਾ ਹੈ

ਸਿੰਘ ਸਾਹਿਬ ਜੀ ਦੀ ਉਚਾਰਨ ਕੀਤੀ ਬਾਣੀ ਦੇ ਵਿੱਚੋਂ ਹੈ ਜੀ। ਦੇਖ ਹੈ ਕਹਿਓ ਪ੍ਰਭੂ ਸੁਭਾਕ ਹੋ ਕਿਸੂ ਨਾ ਕਾਂਧ ਰਾਖ ਹੋ ਕਿਸੂ ਨਾ ਭੇਖ ਬੀਜ ਹੋ ਅਲੇਖ

ऐसे जियो मनी रहे कित संयम तो ताजा कित संयम तो ताजा।

ਜੀਓ, ਆਪ ਜੀ ਨੇ ਬੜੇ ਪਿਆਰ ਨਾਲ ਕੀਰਤਨ ਸੁਣਿਆ ਔਰ ਇਹ ਜੋ ਤਾਲ ਹੈ ਭਾਨਮਤੀ ਆਪ ਇਸਕੋ ਸੁਨੇ, ਦੋ ਤੁਖੇ ਔਰ ਉਸਕੇ ਬਾਅਦ ਹਮ ਕੀਰਤਨ ਕੀ ਸਮਾਪਤੀ ਕਰੇਂਗੇ। ਬੜਾ ਆਪਣੇ ਅਭੀ ਪਿਆਰ ਸੇ ਗਾਇਆ ਹੈ, ਸੁਨਾ ਹੈ, ਮੁਝੇ ਬੜੀ ਖੁਸ਼ੀ ਹੈ।

ਲਿਆ ਜਿਨ ਕਰ ਉਪਦੇਸ਼ ਗਿਆਨ ਅਰਜਨ ਦੀਆਂ ਨੀਲੇ ਤ੍ਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੂਬੇ ਸੇਵ ਨਜਾਇਆ ਸਤਿਗੁਰੂ ਹੈ ਬੋਇਥਾ ਵੇਲੇ ਕਿਵੇਂ ਵਿਚਾਰਿਆ ਕਰ ਕਿਰਪਾ ਪਾਉਂਦਾ।

ਗੁਰੂ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ। ਹੁਕਮ ਮੰਨੀਏ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ, ਖਸਮੇ ਪਾਵੇ ਸੋਕਰੇ ਮਨ ਚੰਦਿਆ ਸੋਕਰ ਪਾਏ ਸੀ। ਤਾਂ ਦੁਰਗੇ ਕੋਈ

ਚਲਾਏਗਾ, ਆਪੇ ਦੇ ਵੜਿਆ ਆ, ਆਪੇ ਹੀ ਕਰਮ ਕਰਾਏਗਾ। ਵਡੋ ਵਡਾਵੜ ਮੇਲੇ ਸਿਰੇ ਸਿਰ ਧੰਦੇ ਲਾਏਗਾ, ਨਦਰ ਮੱਠੀ ਜੇ ਕਰੇ ਸੁਲਤਾਨਾ ਕਾ ਕਰਾਏਗਾ, ਦਰ ਮੰਗਣ ਭਿੱਖ ਨਾ ਪਾਏ।

ਸਵਾਰਿਆ, ਕੋਠੇ ਮੰਡ ਮਾੜੀਆਂ ਲਾ ਬੈਠੇ, ਕਰ ਪਸਾਰਿਆ, ਚੀਜ਼ ਕਰਮਨ ਪਾਉਂਦੇ ਹਰ ਬੂਝਣ ਨਾਹੀਂ ਹਾਰਿਆ, ਕਰ ਫਰਮਾਇਸ਼ ਖਾਇਆ ਵੇਖ ਮਹਿਲਤ ਮਰਨ ਸਾਰਿਆ, ਜਰ ਆਈ ਜੋ ਮੈਨੂੰ ਹਾਰਿਆ।

ਸੁਰ ਵੱਡਾ ਕਾ ਸਲਾਈਏ ਦੀ ਸੁਸ ਵੱਡੀਆਂ ਵਡਿਆਈਆਂ ਸਹਿਬ ਮੇਲੇ ਤਾਂ ਨਜ਼ਰੀਆਂ ਆਂ ਜਾਂ ਤਿਸਪਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿਤ ਉੱਠੇ ਨਾ ਮੇਟਾ।

ਸਭ ਤੋਂ ਆ ਕੇ ਆਪਣਾ ਜਿਸ ਨਾ ਹੀ ਸੋਚਣ ਕੱਢੀਏ, ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਏ, ਜਾ ਰਹਿਣਾ ਨਾਹੀਂ ਐਤ ਜਗਤਾਂ ਕਾ ਐਤਕਾਰ ਵਹੰਡੀਏ, ਬੰਦਾ ਕਿਸੇ ਨਾ ਲੱਖ ਰਿਹਾ ਦੂਜੀਏ ਮੋਹ ਨਾ।

ਚਾਕਰ ਲੱਗੇ ਚਾਕਰੀ ਦੇ ਚੱਲੇ ਖਸਮੇ ਪਾਏ ਹੁਰਮਤ ਇਸ ਨੂੰ ਅਗਲੀ ਉਹ ਵਜੋ ਵਿਧਾਉਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਕੈਰਤ ਅੰਦਰ ਪਾਏ ਵਜੋ ਗੁਆਏ ਅਗਲਾ ਮੋਹੇ ਮੋਹ ਪਾਣਾ ਖਾਏ ਜਿਸ ਦਾ ਦਿੱਤਾ ਖਾਮਣਾ ਤਿਸ ਕਹੀਏ ਸਾਬਾਸ ਨਾਨਕ ਹੁਕਮ ਨਾ ਚੱਲੀ ਨਾਲ ਖਸਮ ਚੱਲੇ।

ਸਾਕਾ ਕੇ ਪਾਰਾਵਾਰ, ਆਪ ਕਰਾਏ ਸਾਕੀ ਫਿਰ ਆਪ ਕਰਾਏ ਮਾਰ, ਇੱਕ ਨਾ ਗਲੀ ਜੰਜੀਰੀਆਂ ਇੱਕ ਤੁਰੀ ਚੜੇ ਵਸਿਆ, ਆਪ ਕਰਾਏ ਕਰਿਆ ਕੈਸੋ ਕਰੀ ਪੁਕਾਰ, ਨਾਨਕ ਕਰਨਾ ਜਿਨ ਕੀ ਆਪ ਤੁਸੀਂ ਕਰਨੀ।

এই ভাঙা এ সব তো সরণী জিসে এই মন মঙ্গ লি হ্যাঁ সারিয়া মঙ্গা পূরি মঙ্গ নানক কো ব্রহ মায়া কর সচ দেও কে সচ সদা রহন বালি কূড় বিখুটে নানকা কূড় নে মুক যা ਕੂੜੇ ਪਦਾਰਥਾਂ ਨੇ ਵੀ ਨਹੀਂ ਰਹੇ ਤੋ ਇਸ ਵਾਸਤੇ ਹਜ਼ੂਰ ਕੂੜ ਵੀ ਕੁੱਟੇ ਨਾਨਕਾ ਔੜਕ ਸੱਚ ਤੋ ਸਿੱਖ ਦੀ ਅਰਦਾਸ ਪਾਤਸ਼ਾਹ ਮੈਨੂੰ ਸੱਚੀ ਵਸਤੂ ਜਿਹੜਾ ਸੱਚ ਨਾਲ ਜੁੜ ਗਏ ਉਸਦਾ ਜੀਵਨ ਵੀ ਸੱਚਾ ਉਸਦੇ ਕਰਮ ਵੀ ਸੱਚੇ ਜਿਸਦੇ ਕਰਮ ਸੱਚੇ ਨੇ ਉਸ ਇਨਸਾਨ ਨੂੰ ਦੁਨੀਆਂ ਸਤਿਕਾਰ ਹਾਂਜੀ ਰਸਤੇ ਚੰਗੇ ਰਸਤੇ 'ਤੇ ਸੱਚੇ ਮਾਰਗ 'ਤੇ ਚੱਲਣ ਵਾਲਾ ਇਨਸਾਨ ਸੱਚੇ ਕਰਮ ਕਰਨ ਵਾਲੇ ਨੂੰ ਹਜ਼ੂਰ ਫਰਮਾਉਂਦੇ ਨੇ ਸੱਚੇ ਮਾਰਗ ਚੱਲਦੇ ਹਾਂ ਉਸ ਤਤ ਕਰੇ ਸੱਚ ਜਿਹੜਾ ਸੱਚ ਪਿਆ ਬੋਲਦਾ ਉਹ ਦੁੱਧ ਪਿਆ ਜਿਹੜਾ ਝੂਠ ਪਿਆ ਬੋਲਦਾ ਉਹ ਜ਼ਹਿਰ ਪਿਆ ਸੱਚ ਬੋਲਣ ਜਿਹੜਾ ਪੁੰਨ ਕੋਈ ਨਹੀਂ ਝੂਠ ਬੋਲਣ ਜਿਹੜਾ ਪਾਪ ਸੱਚ ਪੁਰਾਣਾ ਨਾਮ ਨੰਦ ਉਹ ਸੱਚ ਕੀ ਹੈ ਉਸ ਵਾਹਿਗੁਰੂ ਦਾ ਨਾਮ ਉਸ ਵਾਹਿਗੁਰੂ ਦਾ ਪਵਿੱਤਰ ਨਾਮ ਨਾਮ ਕੀ ਵਾਹਿਗੁਰੂ ਜਿਸ ਨਾਮ ਨੇ ਉਸ ਨਾਮੀ ਦੀ ਪ੍ਰਾਪਤੀ ਕਰਾਉਣੀ ਉਹ ਨਾਮ ਕਿਹੜਾ ਹੈ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਹੈ ਜਬ ਹਉਮੈ ਵਾਹਿਗੁਰੂ ਗੁਰਮੰਤਰ ਹੈ ਜਬ ਹਉਮੈ ਉਸ ਵਾਹਿਗੁਰੂ ਨੂੰ ਮਿਲਣ ਵਾਸਤੇ ਸਾਧਨ ਵਾਹਿਗੁਰੂ ਨੂੰ ਜਿਸ ਤਰ੍ਹਾਂ ਅੰਬ ਦਾ ਬੂਟਾ ਉਹਦਾ ਨਾਮ ਵੀ ਅੰਬ ਔਰ ਜਿਹੜਾ ਉਸਦੇ ਉੱਤੇ ਫਲ ਲੱਗਾ ਹੈ ਉਹਦਾ ਨਾਮ ਵੀ ਅੰਬ ਔਰ ਸਾਨੂੰ ਕਿਹੜਾ ਅੰਬ ਚਾਹੀਦਾ ਫਲ ਤੋ ਫਲ ਦੀ ਪ੍ਰਾਪਤੀ ਵਾਸਤੇ ਪਹਿਲਾਂ ਅੰਬ ਬੂਟਾ ਲੱਗਾ ਫਿਰ ਉਹਦੀ ਰਾਖੀ ਕਰਨੀ ਪੈ ਉਹਦੀ ਸੰਭਾਲ ਕਰਨੀ ਪੈ ਤਾਂ ਫਿਰ ਸਾਨੂੰ ਜਿਹੜਾ ਅੰਬ ਫਲ ਹੈ ਉਹ ਪ੍ਰਾਪਤ ਇਸੇ ਤਰ੍ਹਾਂ ਉਸ ਵਾਹਿਗੁਰੂ ਦੀ ਪ੍ਰਾਪਤੀ ਦਾ ਸਾਧਨ ਇਹ ਵਾਹਿਗੁਰੂ ਸ਼ਬਦ ਵਾਹਿਗੁਰੂ ਗੁਰੂ ਮੰਤਰ ਹੈ ਜਪ ਇਹ ਗੁਰੂ ਦਾ ਮੰਤਰ ਬਾਬਾ ਈਸਰ ਸਿੰਘ ਜੀ ਮਹਾਰਾਜ ਪਚਨ ਕਰਦੇ ਸਨ ਬਾਈ ਇਹ ਗੁਰਮੰਤਰ ਜੋ ਵਾਹਿਗੁਰੂ ਹੈ ਇਹ ਦਰਗਾਹੀ ਟਿਕਟ ਦੁਨਿਆਵੀ ਸਫ਼ਰ ਕਰਨਾ ਹੋਵੇ ਤਾਂ ਵੀ ਟਿਕਟ ਦੀ ਲੋੜ ਟਿਕਟ ਤੋਂ ਬਗੈਰ ਸਫ਼ਰ ਨਹੀਂ ਹੋ ਸਕਦਾ ਉਹ ਇਸੇ ਤਰ੍ਹਾਂ ਉਸ ਦਰਗਾਹ ਵਿੱਚ ਜਾਣ ਵਾਸਤੇ ਮਾਲਕ ਤੱਕ ਪਹੁੰਚਣ ਵਾਸਤੇ ਸਾਨੂੰ ਟਿਕਟ ਚਾਹੀਦੀ ਇੱਕ ਦਿਨ ਵਸਤੀ ਰਸਤੀ ਦੁਨੀਆਂ ਨੂੰ ਛੱਡ ਕੇ ਪੁੱਤਰ ਧੀਆਂ ਨੂੰ ਤਿਆਗ ਕੇ ਕਿਸੇ ਲੰਬੇ ਪੈਡੇ ਇਨਸਾਨ ਨੇ ਕਿਸੇ ਨੇ ਪੁੱਛਿਆ ਮਹਾਰਾਜ ਇਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਭਲਾ ਇਹ ਦੱਸੋ ਭਾਈ ਜਿਸ ਰਸਤੇ ਤੇ ਇੱਕ ਦਿਨ ਇਨਸਾਨ ਨੇ ਤੁਰਨਾ ਹੈ ਮਹਾਰਾਜ ਪਤਾ ਦੱਸੋ ਕਿਤਨੇ ਮੀਲ ਉਸਦੇ ਉਹ ਕਿੰਨੇ ਦਰਿਆ ਵੀ ਸਭ ਬਾਂਬੇ ਜਾਣਾ ਮੀਲਾਂ ਦਾ ਪਤਾ
नहीं भी पता भी इतने समय के बाद पहुंच गए। थोड़े जे मीलों वास्ते इंसान टिकट भी खरीदता है, सीट भी बुक कराता है, कपड़े भी नाल ले लैंदा है, जिस तरह भी रस्ते टेलीग्राम भी दे देता है दोस्तों नूं, मैं फलान ट्रेन से आ रहा मेरे को स्टेशन से थोड़े जे सब। हजूर कहते ने कि तू लंबे पेंडे महाराज किन्ने मील है, तो हजूर फरमाते

ਹਰੀਦਾ ਕਾਮ ਦਰਗਾਹੀ ਟਿਕਟ ਗੁਰਮੰਤਰ ਦੀ ਟਿਕਟ ਤੇਰੇ ਕੋਲ ਹੋਵੇਗੀ ਤਾਂ ਇਹ ਗੁਰਮੰਤਰ ਤੈਨੂੰ ਉਸ ਗੁਰੂ ਉਸ ਵਾਹਿਗੁਰੂ ਦੀ ਪਹਿਚਾਣ ਕਰਾ ਨਾਲ ਪਛਾਣ ਜੈ ਮਹਾਭਿਆਨ ਤਪਤ ਪਾਓ ਅਜੋ ਕਹਿੰਦੇ ਨੂੰ ਉਸ ਰਸਤੇ ਤੇ ਜਿੱਥੇ ਬੜਾ ਓਪਰਾ ਜਿਹਾ ਰਸਤਾ ਹੈ ਉੱਥੇ ਉਹ ਗਰਮੀ ਵੀ ਕਰ ਆਮ ਕਹਿੰਦੇ ਗਰਮੀ ਇੱਥੇ ਗਰਮੀ ਹੋਵੇ ਅਸੀਂ ਕਈ ਉਪਰਾ ਨਹੀਂ ਕਰ ਉਸ ਗਰਮੀ ਤੋਂ ਬਚਣ ਵਾਸਤੇ ਨਾ ਕੋਈ ਹੋਰ ਕੋਈ ਸਾਧਕ ਇੱਕੋ ਸਾਧਕ ਜੈ ਮਾਂ ਧਿਆਨ ਤਪਤ ਪਾਉ ਨਾਮ ਤੇ ਹਰ ਕੇ ਨਾਮ

ਪੁਰਖ ਅਚਲ ਅਵਨਾਸੀ ਸਿਮਰਨ ਸੋਈ ਪੁਰਖ ਅਚਲ ਅਵਨਾਸੀ ਜਿਸ ਮ੍ਰਿਤ ਦੁਰਮਤ ਮਲਨਾਸੀ ਸਤਗੁਰ ਚਰਨ ਕਮਲ ਰਿਤ ਧਾਰਨ ਗੁਰ ਅਰਜਨ ਗੁਣ ਸਹਿਜ ਵਿਚਾਰਨ।

अपने दास को, अपने दास को पैसा।

ਆਓ ਮੈਂ ਜਗਨ ਕਟੇ ਵਿਕਾਰ ਮੈਂ ਧਰਤੀ ਜੰਮੀ ਬਾਹਰ ਮੈਂ ਚਿੰਤਰੇ ਸਿਰਪਾਰ ਮੈਂ ਰਾਜਾ ਤਰਦਵਾਰ ਮੈਂ ਸੁਣੀ ਮੈਂ ਚੰਦ ਭੋਗ ਕਰੋੜੀ ਚਤਨੰਦ ਮੈਂ ਵੀ ਸਿੰਧੁ ਸੁਨਾਰ ਮੈਂ ਜਾਡਾਣੇ ਆਕਾਸ਼ ਮੈਂ ਵੀ ਜੋਤ ਮਾਮਲ ਸੂਰ ਮੈਂ ਵੀ ਜਾਵੇ ਜਾਵੇ ਸੱਜਿਆ ਪਾਵੇ ਕੇ ਸਿੱਧੇ ਨਾਨਕ ਨੇ ਭੋ ਨਿਰੰਕਾਰ ਸੱਚੇ ਖੱਲਾ ਪਹਿਲਾ ਨਾਨਕ ਨੇ ਭੋ ਨਿਰੰਕਾਰ ਹੋ ਕੇ ਤੇਰਾ ਅਨੁਵਾਦ ਕਿਤੇ ਕਣ ਕਹਾਣੀਆਂ ਕਿਤੇ ਵੇਦ ਵਿਚਾਰ।

ਨਾ ਕਰੀ ਚੁੰਡਿਆ ਕਥਨਾ ਕਰਿਆ ਸਾ ਕਰਮ ਨੇ ਤਾਂ ਪਾਈਆ।

ਰਹਿਣੇ ਪਾਉਣ ਪਾਣੀ ਮੇਰੇ ਸੰਤ ਚੰਦ ਸੂਰਜ ਉਤਾਰ ਸਗਲੀ ਧਰਤੀ ਮਾਲ ਤਨ ਮਤਨ ਸੰਤ ਜਾਰ ਨਾਨਕ ਸਹਿ ਗਿਆਨ ਵਿਮੁਖੀ ਆਇ ਗਿਆ ਜਮ ਕਾਲ ਮੁਕਤਾ ਪਹਿਲਾ ਵਾਹਿ ਚੇਲੇ ਤਨ ਚੰਗੁਰ ਪੈਰ ਹਲਾਨ ਫਿਰ ਸਿਰ ਉਡੋ ਰਾਵਾਂ ਛੱਡੇ ਪੈ ਵੇਖੇ ਲੋਕ ਸੇ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲਾ ਪਿਛੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਰਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚ ਨਾਮ ਜਾ ਕਾ ਕੀ ਅਸਲ ਜਹਾਨ ਸੇਵਕ ਸੇਵਕ ਕਰਮ ਚੜਾਓ ਤਿਨੀ ਰਹਿਣ ਜਿਨਾ ਮਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਗਰ ਕਰੀ ਨਗਰੀ ਕਰਮ ਲਗਾਏ ਪਾਰ ਬੋਲੋ ਚੱਖਾ ਚੱਕੀ ਚੱਕ ਥਲ ਮਾਰੋ ਲੈ ਬਹੁਤ ਅਨੰਤ ਲਾਟੂ ਮਾਂ ਧਾਣੀ ਆਣ ਗਾ ਪੰਖੀ ਪਾਉਂਦੀਆਂ ਲੈਣਾ ਸਾ ਸੂਏ ਚੜ ਪਵਾਈਏ ਜੰਤ ਨਾਨਕ ਪਾਉਂਦੀਆਂ ਚੜਤਨਾ ਚੰਦਨ ਮੰਗ ਪਾਏ ਸੂਏ ਪੈ ਕੇ ਤੁਝੇ ਸਭ ਕੋਏ ਨੱਚ ਨੱਚ ਅਸੇ ਚੱਲੇ ਸਿਰੋ ਨਾ ਜਾਈ ਸਦਨਾ ਹੋਵੇ।

ਜੇ ਆਖੇ ਸੇ ਤੂੰ ਹੈ ਜਾਣੇ ਤੇਰਾ ਵੀ ਤੇਰੀ ਸਾਥ ਨਾਨਕ ਭਗਤਾਂ।

0: ਹੋਇਆ ਹਾਂ, ਵਿੱਚ ਜੰਮਿਆ ਹਾਂ, ਵਿੱਚ ਮੂਆ ਹਾਂ, ਵਿੱਚ ਦਿੱਤਾ ਹਾਂ, ਵਿੱਚ ਲਿਆ ਹਾਂ, ਵਿੱਚ ਖੱਟਿਆ ਹਾਂ, ਵਿੱਚ ਗਿਆ ਹਾਂ, ਵਿੱਚ ਸਜਿਆਰ ਕੂੜਿਆਰ ਹਾਂ, ਵਿੱਚ ਪਾਪਨ ਵਿਚਾਰ ਹਾਂ, ਵਿੱਚ ਨਰਕ ਸੁਰਗ ਤਾਰ ਹਾਂ, ਵਿੱਚ ਅਸਿਆਂ ਵਿੱਚ ਰੋਵੈ ਹਾਂ, ਵਿੱਚ ਪਰੀਆਂ ਵਿੱਚ ਦੋਵੈ ਹਾਂ, ਵਿੱਚ ਜਾਤੀ ਜਨਸੀ ਕੋਵੈ ਹਾਂ, ਵਿੱਚ ਮੁਰਖਾਂ ਵਿੱਚ ਸਿਆਣਾ ਮੁੱਖ ਮੁੱਖ ਕੀ ਸਾਰ ਨਾ ਜਾਣਾ
1: ਹਾਂ, ਵਿੱਚ ਪਾਇਆ ਹਾਂ, ਵਿੱਚ ਮੈਂ ਕਰਕਟ ਜੰਤੂ ਪਾਇਆ ਹਾਂ, ਮੈਂ ਪੂਜੇ ਤਾਂ ਦਰ ਸੂਜੇ ਗਿਆਨ ਹੋਣਾ ਕਰਕਟ ਦੂਜਾ

0: ਸਰੋਤ ਮਹੱਲਾ ਪਹਿਲਾ ਖੇਤਾਂ ਦੀਪਲਾ ਮੰਡਲਾ ਖੰਡਾ ਬ੍ਰਹਮੰਡਾ ਅੰਡੇ ਜੇ ਰਜੂ ਪਿਆ ਖਣ ਸਿਧਿਆ ਸੁਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ
1: ਜਨ ਪਾ ਕੇ ਸੰਭਾਲੇ ਸੋਨਾ ਹੈ ਜਿਕਰ ਤੇ ਕਰਨਾ ਕੀਆ ਚਿੰਤਾ ਵਿਕਣਿਤਾ ਹੈ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਜਿਸ ਹਰੀ ਸਵਸਥ ਸੇ ਤਿਸ

ਨਾਲ ਰਸਨਾ ਪਵਿੱਤਰ ਕਰਿਆ ਕਰੋ। ਪੋਥੀਆਂ ਸਾਹਮਣੇ ਰੱਖਣ ਦਾ ਇਹੋ ਹੀ ਇੱਕ ਫਾਇਦਾ ਹੈ, ਇਨਸਾਨ ਚੰਗੀ ਤਰ੍ਹਾਂ ਬੋਲ ਸਕਦਾ। ਇਸ ਲਈ ਸਾਰੇ ਪਿਆਰ ਨਾਲ ਕਰੀਬਨ ਸਾਰੀ ਸੰਗਤ ਹੀ ਪੋਥੀਆਂ ਰੱਖਦੀ ਹੈ, ਫਿਰ ਪੜ੍ਹਦੇ ਕਿਉਂ ਨਹੀਂ? ਪੜ੍ਹੋ ਸਾਰੇ, ਕੋਈ ਰਸਨਾ ਖਾਲੀ ਨਾ ਰਵੇ। ਆਓ, ਸਾਹਿਬ ਪੰਚਮ ਪਾਤਸ਼ਾਹ ਜੀ ਦੀਆਂ ਕੈਸੀਆਂ ਇਹ ਪਿਆਰੀਆਂ ਤੁਕਾਂ ਨੇ, ਪੜ੍ਹੋ ਸਾਰੇ।

नानक गुर खोए हम भंगा, हम होए मिल होए इक रंगा। सच्चे पातशाह साहिब श्री गुरु अर्जन देव जी महाराज जी का शहीदी पुरब असी मना रहे हैं। शहीदी पुरब असी हर साल मनाने हाँ, हर साल मनाते रहेंगे। मेरे दिमाग दे विच एक ए ख्याल, एक ए जिज्ञासा पैदा हुई कि गुरु महाराज जी नू तत्तियां तवियां ते बिठाया गया, उबल दे पानी च उबालिया गया, सड़दी रेता उन्हां दे सीस ते पाई गई। ह्यूमन फॉर्म विच एक किस तरह पॉसिबल है, कोई शख्स कितनी पेन दे विच दी जा सके। वट मेड हिम गो थ्रू ऑल दैट, दिस अनइमेजिनेबल थिंग। सो उसका जो जवाब है वो गुरु अर्जन देव जी महाराज आप देंगे। गुरु अर्जन देव जी महाराज अपने इस शब्द दे विच जो विचार दी लड़ी साड़ी अपने आप नू लभण दी, अपने आप नू पहचानन दी चल रही है, वही आधार है, वही स्ट्रेंथ है कि गुरु महाराज जी इस सारे दे विच दी गुजर गए। महाराज जी ने इस शब्द की लाइन दे विच आख्या है, नानक गुर खोए परम पंगा। कहते हैं गुरु ने मेरा जो भरम सी वो तोड़ दिता, जिस तरह कल दे कीर्तना दे विच भी आख्या गया सी, जब लग टूटे ना ही मन भरमा तब लग मुक्त ना कोई। एज लॉन्ग वी लिव इन द इल्यूजन वी कैन नेवर बी फ्री फ्रॉम पेन, फ्रॉम सफरिंग, फ्रॉम मिजरीज। एंड दिस इज बियॉन्ड अवर thinking, beyond our imagination, that someone in human form can go through this much pain. But then how Guruji took all that the answer is कि गुरु महाराज जी ने अपने आप नू पहचान लिया सी। गुरु महाराज जी ने अपने आपे नू पहचान लिया सी। गुरु महाराज जी नू ए पता लग गया सी, वो ए जानते सन कि वो कौन हन, क्योंकि अज उन्हां दा शहीदी दिन है। सैल्फ रियलाइजेशन दे उत्ते साड़ी विचार चल रही है, तो ये शब्द इतना एक प्रोफाउंड शब्द है, इतनी प्रोफाउंडनेस के नाल भरिया पिया है
जो कि यह एक्सप्लेन करता है कि गुरु अर्जन देव जी महाराज फाउंड हिज रियल सेल्फ एंड आफ्टर फाइंडिंग द रियल सेल्फ गुरु जी नोज कि ओ जड़ा मेरा सेल्फ है ओ जड़ी मेरी होंद है ना ओ मरता ना हम डरे ना ओ मर सकता है इस करके ना हम डरिया इस करके मैं डरिया नहीं देर इज नो पॉसिबिलिटी फॉर मी टू डाई ना ओ मरता ना हम डरिया जब वो मर ही नहीं सकता जो मैं हां वो मर ही नहीं सकता तो फिर डर किस चीज का ना वो बिन से अते ना ही उसनु डिस्ट्रॉय किया जा सकता है उसका कुछ बिगाड़िया जा सकता है उसकी एग्जिस्टेंस नु जो है वो खत्म किया जा सकता है जिस करके गुरु महाराज जी कहते ना हम कड़िया ना ही मैं कोई चिंता की I was not worried at all. अगे कहते हैं ना ओ निर्धन ओ जो मेरा रियल सेल्फ है ना ओ निर्धन है ना ओ गरीब है इस करके अगर कोई मैनू लालच दवे कोई ऑफर करे तो जब मैं निर्धन हां ही नहीं तो मैनू किसी चीज की जरूरत नहीं है कोई ऑफर मैं एक्सेप्ट नहीं कराऊंगा ऑफर तो उही एक्सेप्ट करता है ना जो किसी ना किसी ढंग दे नाल निर्धन होवे तो कोई उसनू कोई बहुत वड्डी ऑफर दे दवे महाराज जी कहते हैं ना ओ निर्धन ना हम भूखे इस करके हम भूखे नहीं क्योंकि मेरा रियल सेल्फ निर्धन नहीं है वो मेरी इनर रिचनेस नू कहते जो मैं जान गया कि हाउ रिच आई एम विद इन माई सेल्फ इस करके देर वॉज नो हंगर लेफ्ट बिहाइंड कोई भुख नहीं सी रह गई फिर आखते हैं ना उस दुख ना हमको दुखे जदों मैं अपने रियल सेल्फ नू अपने अंदर जाके पाया कि उसकी नेचर ए है कि उसनू कोई दुख नहीं है उसनू दुखाया जा ही नहीं सकता चाहे तत्तियां तवियां ते बिठा दियो चाहे अग उबाल दियो चाहे साड़ दियो पेन कैन नॉट टच द रियल सेल्फ पेन उथे तक पहुंचती ही नहीं है सो जिस सेल्फ रियलाइजेशन की असं गल कर रहे हैं उस सेल्फ की एग्जाम्पल साढ़े सामने गुरु अर्जन देव जी रख रहे हैं कि वो जो साडा रियल सेल्फ है जो साडा अपना आपा है कहते वो पेन फ्री है ओ इतना दूर है पेन तो इन तमाम चीजों तो कि उथे पेन पहुंच ही नहीं सकता ना उस दुख ना हमको दुख है इस करके हमको कोई दुख ही नहीं है गुरु महाराज जी कोई दुख नहीं लगा अगे चलते हैं कहते आफ्टर फाइंडिंग माई रियल सेल्फ आई रियलाइज दैट देर इज नो वन हु कैन किल इट डिस्ट्रॉय इट अवर ना को मारन वाला और कोई भी इसनू मारन वाली हस्ती शक्ति नहीं है जियो हमारा कहते मेरा यह जड़ा सेल्फ है ये हमेशा ही जिएगा हमेशा जिएगा जियो हमारा जियो देन हारा अगे चलते हैं ना उस बंधन ना हम बांधे कहते उस सेल्फ नू कोई भी बंधन नहीं है हां जड़ा फेक सेल्फ है सूडो सेल्फ है जड़ा असी बनाया होया सेल्फ है वो तो अनेक बंधन दे विच है बंधन ही बंधन हैं असी उतनी देर तक बंधन च हां जितनी देर तक असी अपना रियल सेल्फ नहीं ट्रेस किया रियल सेल्फ नू रियल आपे नू कोई भी बंधन नहीं है इट इज एब्सोल्युटली फ्री ना उस बंधन ना हम बांधे इस करके मैनू भी बन्या नहीं जा सकता गुरु अर्जन देव जी नू
कैदखाने दे विच पान दे बावजूद भी गुरु अर्जन देव जी ए कहंदे हन कोई मेनू बन नहीं सकता, ना उस बंधन ना हम बांधे, ना उस धंधा ना हम तांदे। एक होर बड़ी मजेदार गल है कि उसनू कोई धंधा करन दी लोड़ नहीं है, इस करके मेनू भी किसी धंधे की चिंता नहीं, क्योंकि वो अपने आप कंप्लीट है। उसकी जिहड़ी होंद है वो अपने आप एब्सोल्युटली कंप्लीट है। ना उस धंधा ना हम तांदे, ना उस मैल ना हम को मैल, उस मेरे सेल्फ नू कोई भी मैल नहीं है, इमैक्यूलेट है, एब्सोल्यूट प्योर है, स्पॉटलेस है, कोई भी मैल नहीं है सुख, ना उस मैल ना हम को मैला। इंसान मैल तो रहत उदो ही हुंदा है जदों वो अपने मैल तो रहत सेल्फ नू डिस्कवर कर ले। ना उस मैल ना हम को मैला, उस आनंद त हम सद केला। कहिंदे ओ जिहड़ा मेरा रियल सेल्फ है वह हमेशा ही आनंद च ब्लिस्क रहिंदा है। दैट इज वाई आई एम ऑलवेज इन ए स्टेट विच वी कैन कॉल प्लेफुलनेस। सो इवन ऑन सिटिंग ऑन दैट हॉट प्लेट बीइंग बॉयल्ड इन द बॉयलिंग वॉटर, गुरु अर्जन देव जी's स्टेट ऑफ माइंड वॉज वेरी प्लेफुल इन द ecstasy, इन द ब्लिस। why? क्योंकि दैट वॉज द ट्रू सेल्फ इन विच गुरु अर्जन देव जी वॉज लिविंग। कहते हैं उस अनंत हम सद केला, ना उस सोच ना हमको सोचा। कहते ना उनू कोई सोच है, चिंता फिक्र है, जब मेरा रियल सेल्फ ऐसा है कि उत्थे कोई सोच ही नहीं है, फिर मैनू भी कोई सोच नहीं है, बेपरवाह। असी उतनी देर तक फिक्रां च हां सोचां च हां जितनी देर तक असी अपने रियल सेल्फ च नहीं गए। ना उस लेप ना हमको पोचा, ना उस भूख ना हमको तृष्णा। उसनू कोई भुख नहीं है, भुख के कारण ही तृष्णा होंगी है, तो फिर कहते सानू भी तृष्णा नहीं है। ना उस भूख ना हमको तृष्णा, जा ओ निर्मल ता हम जचना। कहते जब ओ निर्मल है मेरा अपना आपा, मेरी असल होंद, मेरा असल सेल्फ, वो एब्सोल्युटली इमैक्यूलेट है, निर्मल है, इस करके कहते मेरी इनर ब्यूटी जड़ी है वो बहुत जच रही है, मैं जच रहा हां, खूबसूरती है। क्यों? कि मेरा इनर जो है, जो मेरा सेल्फ है, कहते वो बिल्कुल निर्मल है। जाओ निर्मल ता हम जचना। अखीर चल के कहते हैं हम किछ नाही, जो मैं कुछ सोचता सी कि को मैं हां, मेरी कुछ हस्ती है। जिस तरह भगत रविदास जी के शब्द चाहता ना, जब हम होते तब तू ना है। जदों तक असी हां, मैं हां, उदों तक फिर तू नहीं। गुरु अर्जन देव जी उस अवस्था च सन जिथे जाके जब हम होते वो गल खत्म हो चुकी सी। हुण की कहंदे हन, हम किछ नहीं, कहंदे मैं हां ही कुछ नहीं, मेरी अपनी सेपरेट ना कोई आइडेंटिटी है, ना कोई मेरी सेपरेट एग्जिस्टेंस है, मैं एग्जिस्ट नहीं कर रहा। हम किछ ना ही, मैं कुछ भी नहीं है। जब मैं हां ही नहीं, जो चीज है ही नहीं उन्हें दुख किवें लगे, जो चीज है ही नहीं उसनू किवें बंधन च पाया जाएगा, जो चीज है ही नहीं उसनू किवें साड़िया जा सकता है, अते जो है उसनू साड़िया जा नहीं सकता। वो शुद्ध अकाल पुरख वाहिगुरु है, वो शुद्ध परमात्मा है, वो निराकार है, वो आत्मा है, वो ज्योत है। हुण ज्योत नू कोई साड़ सकता है? रब्बी ज्योत नू कोई बर्न कर सकता है? उसनू कोई कट सकता है? कहंदे हम किछ नाही, एक है ओही, आगे पाछे एको सोई, अगे पिछे
ਇੱਕ ਉਹੀ ਉਹ ਹੈ ਜੋ ਤਮਾਮ ਖੰਡਾਂ ਬ੍ਰਹਮੰਡਾਂ ਦੇ ਵਿੱਚ ਵਿਆਪਕ ਹੈ, ਮੇਰੇ ਵਿੱਚ ਵੀ ਹੈ, ਸਭਨਾਂ ਦੇ ਵਿੱਚ ਵੀ ਹੈ। ਹਮ ਕਿਛ ਨਾ ਹੀ ਇੱਕ ਹੈ, ਉਹੀ ਆਗੇ ਪਾਛੇ ਇੱਕ ਹੋ ਸੋਈ। ਅਖੀਰ ਚ ਫਿਰ ਉਹੀ ਗੱਲ ਆ ਗਈ ਕਿ ਜਿਤਨੀ ਦੇਰ ਤੱਕ ਭਰਮ ਨਹੀਂ ਟੁੱਟਦਾ, ਸਾਡਾ ਇਹ ਇਲੂਜਨ ਨਹੀਂ ਖਤਮ ਹੁੰਦਾ, ਅਸੀਂ ਇਸ ਸਲੀਪ ਦੇ ਵਿੱਚੋਂ ਨਹੀਂ ਨਿਕਲਦੇ, ਨੀਂਦ ਦੇ ਵਿੱਚੋਂ ਨਹੀਂ ਨਿਕਲਦੇ ਕਿ ਮੈਂ ਕੁਛ ਹਾਂ, ਮੈਂ ਆਹ ਹਾਂ, ਮੈਂ ਆਹ ਹਾਂ, ਮੈਂ ਆਹ। ਸਾਡੇ ਤੇ ਬਹੁਤ ਸਾਰੇ ਲੇਬਲਸ ਲੱਗੇ ਹੋਏ ਹਨ ਅਤੇ ਅਸੀਂ ਉਹਨਾਂ ਲੇਬਲਸ ਦੇ ਨਾਲ ਆਪਣੇ ਆਪ ਨੂੰ ਆਈਡੈਂਟੀਫਾਈ ਕਰ ਲਿਆ। ਫਾਰ ਐਗਜ਼ਾਮਪਲ, ਅਸੀਂ ਮਿਰਰ ਦੇ ਸਾਹਮਣੇ ਖੜੇ ਹੁੰਦੇ ਹਾਂ ਨਾ, ਮਿਰਰ ਦੇ ਸਾਹਮਣੇ ਖੜੇ ਹੋ ਕੇ ਸਾਡੀ ਆਪਣੀ ਜੇ ਪਰਸਨੈਲਿਟੀ ਦਿਸਦੀ ਹੈ, ਅਸੀਂ ਕਹਿੰਦੇ ਆਹ ਮੈਂ ਹਾਂ। ਪਰ ਇਹ ਤੇ ਸਿਰਫ ਇੱਕ ਖੋਲ ਹੈ, ਇੱਕ ਭਾਂਡਾ ਹੈ, ਵਸਤੂ ਤੇ ਅੰਦਰ ਕੋਈ ਹੋਰ ਹੈ। ਇਹ ਤੇ ਇੱਕ ਮਕਾਨ ਹੈ, ਮਕਾਨ ਹੋਰ ਚੀਜ਼ ਹੁੰਦੀ ਹੈ, ਮਕਾਨ ਚ ਰਹਿਣ ਵਾਲਾ ਹੋਰ ਹੁੰਦਾ ਹੈ। ਲੇਕਿਨ ਜੇ ਮਕਾਨ ਚ ਰਹਿਣ ਵਾਲਾ ਹੀ ਕਹਿਣਾ ਸ਼ੁਰੂ ਕਰ ਦੇਵੇ ਮੈਂ ਮਕਾਨ ਹਾਂ, ਸਰੀਰ ਮਕਾਨ ਹੈ ਅਤੇ ਇਸ ਦੇ ਅੰਦਰ ਜੋ ਰੀਅਲ ਸੈਲਫ ਹੈ ਉਹ ਮਕਾਨ ਦੇ ਅੰਦਰ ਰਹਿਣ ਵਾਲਾ ਹੈ, ਪਰ ਹੁਣ ਸਾਨੂੰ ਮਕਾਨ ਦੇ ਅੰਦਰ ਰਹਿਣ ਵਾਲੇ ਦਾ ਨਹੀਂ ਪਤਾ ਕਿ ਉਹ ਅਸਲੀਅਤ ਦੇ ਵਿੱਚ ਉਹੀ ਹੈ ਜੋ ਕਿ ਜੋ ਕੁਛ ਵੀ ਹੈ, ਪਰ ਅਸੀਂ ਮਕਾਨ ਨੂੰ ਕਹਿੰਦੇ ਹਾਂ ਮੈਂ ਹਾਂ, ਸਰੀਰ ਨੂੰ ਕਹਿੰਦੇ ਹਾਂ ਮੈਂ ਹਾਂ। ਫਿਰ ਉਸ ਉੱਤੇ ਅਨੇਕਾਂ ਕਿਸਮ ਦੇ ਲੇਬਲਸ ਲੱਗ ਜਾਂਦੇ ਹਨ, ਸੁਸਾਇਟੀ ਲਗਾਉਂਦੀ ਹੈ, ਅਸੀਂ ਹਰੇਕ ਲੇਬਲ ਦੇ ਨਾਲ ਆਪਣੇ ਆਪ ਨੂੰ ਆਈਡੈਂਟੀਫਾਈ ਕਰਦੇ ਜਾਂਦੇ ਹਾਂ। ਪ੍ਰੋਫੈਸ਼ਨ ਦੇ ਲੇਬਲਸ ਹਨ, ਕਾਸਟ ਦੇ ਲੇਬਲਸ ਹਨ, ਨੈਸ਼ਨੈਲਿਟੀਜ਼ ਦੇ ਲੇਬਲਸ ਹਨ, ਪਾਵਰ ਦੇ ਲੇਬਲਸ ਹਨ, ਅਨੇਕਾਂ ਲੇਬਲਸ ਹਨ। ਦੈਨ ਵੀ ਸੇ ਆਈ ਐਮ ਦਿਸ, ਆਈ ਐਮ ਦੈਟ, ਆਈ ਐਮ ਦਿਸ, ਆਈ ਐਮ ਦੈਟ, ਆਈ ਐਮ ਦਿਸ, ਆਈ ਐਮ ਦੈਟ, ਬਟ ਦੈਟ ਇਜ਼ ਆਲ ਅਨਟਰੂ। ਉਹ ਇਲੂਜਨ ਹੈ, ਰਿਐਲਿਟੀ ਨਹੀਂ ਹੈ। ਗੁਰੂ ਬਾਬਾ ਜੀ ਕਹਿੰਦੇ ਹਨ ਮੇਰੇ ਗੁਰੂ ਨੇ ਕਿਰਪਾ ਕੀਤੀ ਹੈ ਕਿ ਮੈਨੂੰ ਦਿਖਾ ਦਿੱਤਾ ਹੈ ਕਿ ਮੈਂ ਕੌਣ ਹਾਂ। ਜਿਸ ਤਰ੍ਹਾਂ ਮੈਂ ਕੱਲ ਬੈਗਰ ਦੀ ਐਗਜ਼ਾਮਪਲ ਦਿੱਤੀ ਸੀ, ਇੱਕ ਬਾਦਸ਼ਾਹ ਦਾ ਬੱਚਾ ਬੈਗਰ ਬਣ ਗਿਆ ਕਿਸੇ ਕਾਰਨ, ਹੁਣ ਆਪਣੇ ਆਪ ਨੂੰ ਬੈਗਰ ਹੀ ਸਮਝੀ ਜਾਂਦਾ ਹੈ, ਲੇਕਿਨ ਕਿਸੇ ਇੱਕ ਅਜਿਹੇ ਸ਼ਖਸ ਨੂੰ ਪਤਾ ਹੈ ਉਸ ਰਾਜ ਦਾ ਕਿ ਇਹ ਬੈਗਰ ਨਹੀਂ ਹੈ, ਇਹ ਤੇ ਪ੍ਰਿੰਸ ਹੈ। ਹੁਣ ਉਹੀ ਸ਼ਖਸ ਉਸ ਦਾ ਉਹ ਭਰਮ, ਜੋ ਭਰਮ ਚ ਉਹ ਰਹਿ ਰਿਹਾ ਹੈ, ਉਸ ਨੂੰ ਤੋੜ ਸਕਦਾ ਹੈ, ਹੋਰ ਕੋਈ ਤੋੜ ਨਹੀਂ ਸਕਦਾ। ਸੋ ਜਿਸਨੇ ਸਾਨੂੰ ਬਣਾਇਆ ਹੈ ਉਹੀ ਜਾਣਦਾ ਹੈ ਕਿ ਅਸੀਂ ਕੀ ਹਾਂ, ਕਿਉਂਕਿ ਅਨੇਕਾਂ ਜਨਮਾਂ ਦੇ ਵਿੱਚੋਂ, ਅਨੇਕਾਂ ਫੋਰਮਸ ਦੇ ਵਿੱਚ ਦੀ ਅਸੀਂ ਗੁਜ਼ਰਦੇ ਆਏ ਹਾਂ, ਗੁਜ਼ਰਦੇ ਆਏ ਹਾਂ, ਤੇ ਅਨੇਕਾਂ ਕਿਸਮ ਦੇ ਲੇਬਲ ਸਾਡੇ ਉੱਤੇ ਲੱਗਦੇ ਰਹੇ ਹਨ, ਅਸੀਂ ਆਪਣੇ ਆਪ ਨੂੰ ਕੁਛ ਹੋਰ ਸਮਝਣ ਲੱਗ ਪਏ ਹਾਂ। ਸਰੀਰ ਨੂੰ ਅਸੀਂ ਸਮਝਣ ਲੱਗ ਪਏ ਕਿ ਇਹ ਮੈਂ ਹਾਂ, ਅਗਰ ਇਹ ਮਰ ਜਾਏਗਾ ਤੇ ਮੈਂ ਮਰ ਜਾਵਾਂ, ਇਹ ਜ਼ਿੰਦਾ ਹੈ ਤੇ ਮੈਂ ਜ਼ਿੰਦਾ ਹਾਂ। ਗੁਰੂ ਮਹਾਰਾਜ ਜੀ ਕਹਿੰਦੇ ਨਹੀਂ, ਇਹ ਤੁਹਾਡਾ ਭਰਮ ਹੈ। ਨਾਨਕ ਗੁਰ ਖੋਏ ਭਰਮ ਭੰਗਾ। ਕੱਲ ਦੇ ਸ਼ਬਦ ਦੇ ਵਿੱਚ ਕਬੀਰ ਸਾਹਿਬ ਆਪਣੇ ਗੁਰੂਦੇਵ ਦੇ ਪਾਸ ਆਉਂਦੇ ਹਨ ਕਿ ਮੈਨੂੰ ਦੱਸੋ ਮੈਂ ਕੌਣ ਹਾਂ, ਉਹ ਲੱਭਣਾ ਚਾਹੁੰਦੇ ਹਨ ਕਿ ਮੈਨੂੰ ਇਹ ਸਮਝਾਓ ਮੈਂ ਕੌਣ ਹਾਂ, ਕਿਸਨੇ ਮੈਨੂੰ ਬਣਾਇਆ ਹੈ। ਤੇ ਜਿਸਨੇ ਸਾਨੂੰ ਬਣਾਇਆ ਹੈ ਉਹੀ ਜਾਣਦਾ ਹੋਏਗਾ ਨਾ ਕਿ ਅਸੀਂ ਕੌਣ ਹਾਂ, ਹੋਰ ਕੋਈ ਕਿਵੇਂ ਜਾਣ ਸਕਦਾ ਹੈ। ਜਿਸਨੇ ਸਾਨੂੰ ਬਣਾਇਆ ਹੈ ਉਹੀ ਗੁਰੂ ਦਾ ਰੋਲ ਅਦਾ ਕਰਦਾ ਹੈ। ਅਕਾਲ ਪੁਰਖ ਵਾਹਿਗੁਰੂ ਆਪ ਹੀ ਗੁਰੂ ਦਾ ਰੋਲ ਅਦਾ ਕਰਦਾ ਹੈ। ਅੱਜ ਮੈਂ ਆਪ ਜੀ ਦੀ ਸੇਵਾ ਚ ਇਹ ਚੀਜ਼ ਅਰਜ਼ ਕਰਾਂ, ਮਹਾਰਾਜ ਜੀ ਆਪਣੀ ਬਾਣੀ ਦੇ ਵਿੱਚ ਆਖਦੇ ਹਨ ਸਾਡੀ ਜੋ ਸਮਝ ਹੈ, ਅਸੀਂ ਕਹਿੰਦੇ ਹਾਂ ਗੁਰੂ ਸਾਹਿਬ 500 ਸਾਲ ਪਹਿਲਾਂ ਆਏ, ਪਰ ਗੁਰੂ ਬਾਬਾ ਜੀ ਦੀ ਬਾਣੀ ਨੂੰ ਥੋੜਾ ਧਿਆਨ ਨਾਲ ਪੜਿਆ ਕਰੋ ਤੇ ਗੁਰੂ ਬਾਬਾ ਜੀ ਦੀ ਬਾਣੀ ਆਖਦੀ ਹੈ ਗੁਰਦੇਵ ਆਦ ਜੁਗਾਦ ਜੁਗ ਜੁਗ। ਜਿਹੜਾ ਗੁਰੂਦੇਵ ਹੈ ਨਾ, ਇਹ 500 ਸਾਲ ਪਹਿਲਾਂ ਨਹੀਂ ਹੋਇਆ, ਗੁਰਦੇਵ ਆਦ ਜੁਗਾਦ ਜੁਗ ਜੁਗ। ਜਿਹੜਾ ਗੁਰੂਦੇਵ ਹੈ
ਉਹ ਆਦ ਤੋਂ ਹੈ, ਭਾਵ ਜਦੋਂ ਤੋਂ ਇਹ ਰਚਨਾ ਸ਼ੁਰੂ ਹੋਈ ਹੈ ਉਦੋਂ ਤੋਂ ਵਾਹਿਗੁਰੂ ਹੈ ਤੇ ਵਾਹਿਗੁਰੂ ਹੀ ਗੁਰੂ ਹੈ। ਜਦੋਂ ਤੋਂ ਜੁਗ ਜੁਗਾਂਤਰ ਸ਼ੁਰੂ ਹੋਏ ਹਨ ਉਦੋਂ ਤੋਂ ਗੁਰਦੇਵ ਹੈ। ਗੁਰਦੇਵ ਆਦ ਜੁਗਾਦ ਜੁਗ ਜੁਗ, ਗੁਰਦੇਵ ਪਰਮ ਪਰਮੇਸ਼ਵਰ, ਗੁਰਦੇਵ ਹੀ ਪਰਮੇਸ਼ਵਰ ਹੈ। ਨਾਨਕ ਜੁਗ ਜੁਗ ਗੁਰ ਗੋਪਾਲਾ, ਕਹਿੰਦੇ ਜਿਹੜਾ ਗੁਰੂ ਗੋਪਾਲ ਹੈ ਉਹ ਜੁਗਾਂ ਜੁਗਾਂਤਰਾਂ ਤੋਂ ਹੈ, ਹੁਣ ਨਹੀਂ। ਸੁਖਮਨੀ ਸਾਹਿਬ ਚ ਵੀ ਅਸੀਂ ਪੜ੍ਹਦੇ ਹਾਂ ਨਾ, ਆਦ ਗੁਰ ਏ ਨਵੇਂ ਜੁਗਾਦ ਗੁਰ ਏ ਨਵੇਂ, ਜੋ ਜੁਗਾਂ ਜੁਗਾਂਤਰਾਂ ਤੋਂ ਗੁਰੂ ਹੈ ਉਸਨੂੰ ਮੇਰੀ ਨਮਸਕਾਰ ਹੈ। ਸਤਿਗੁਰੇ ਨਵੇਂ ਸ੍ਰੀ ਗੁਰੂਦੇਵ ਏ ਨਵੇਂ। ਤੇ ਗੁਰੂ ਮਹਾਰਾਜ ਜੀ ਆਖਦੇ ਹਨ ਉਹੀ ਪਰਮਾਤਮਾ ਜਿਸ ਨੇ ਸਾਨੂੰ ਬਣਾਇਆ ਹੈ ਉਹੀ ਜਾਣਦਾ ਹੈ ਕਿ ਅਸੀਂ ਕੌਣ ਹਾਂ, ਅਤੇ ਜਿਸ ਤਰ੍ਹਾਂ ਉਹ ਬੈਗਰ ਨੂੰ ਜੋ ਜਾਣਦਾ ਹੈ ਕਿ ਇਹ ਬੈਗਰ ਨਹੀਂ ਹੈ, ਇਹ ਬਾਦਸ਼ਾਹ ਦਾ ਲੜਕਾ ਹੈ, ਪਰਮਾਤਮਾ ਹੀ ਗੁਰੂ ਦੇ ਸਰੂਪ ਦੇ ਵਿੱਚ ਆ ਕੇ ਸਾਨੂੰ ਸਮਝਾਉਂਦਾ ਹੈ ਕਿ ਤੁਸੀਂ ਜੋ ਸਮਝੀ ਬੈਠੇ ਹੋ ਆਪਣੇ ਆਪ ਨੂੰ ਉਹ ਨਹੀਂ ਹੋ, ਤੁਸੀਂ ਜੋ ਹੋ ਉਹ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਅਸੀਂ ਫਿਰ ਕੀ ਹਾਂ? ਅਸੀਂ ਆਹ ਹਾਂ ਜੋ ਅਸੀਂ ਇਸ ਸ਼ਬਦ ਦੇ ਵਿੱਚ ਸੁਣਿਆ ਹੈ, ਜੋ ਗੁਰੂ ਅਰਜਨ ਦੇਵ ਜੀ ਨੇ ਡਿਸਕਵਰ ਕੀਤਾ ਆਪਣਾ ਰੀਅਲ ਸੈਲਫ, ਕਿ ਨਾ ਉਹ ਮਰਤਾ ਨਾ ਹਮ ਡਰਿਆ। ਡਰ ਉਦੋਂ ਖਤਮ ਹੁੰਦਾ ਹੈ ਜਦੋਂ ਜਾ ਕੇ ਇਹ ਪਤਾ ਲੱਗ ਜਾਏ ਕਿ ਮੈਂ ਮਰਨ ਵਾਲੀ ਚੀਜ਼ ਨਹੀਂ। ਚਿੰਤਾ ਉਦੋਂ ਖਤਮ ਹੁੰਦੀ ਹੈ ਜਦੋਂ ਇਹ ਪਤਾ ਚੱਲ ਜਾਏ ਕਿ ਮੇਰਾ ਨੁਕਸਾਨ ਕਦੇ ਹੋ ਹੀ ਨਹੀਂ ਸਕਦਾ। ਗਰੀਬੀ ਤੋਂ ਇਨਸਾਨ ਉਦੋਂ ਮੁਕਤ ਹੁੰਦਾ ਹੈ ਜਦੋਂ ਉਸਨੂੰ ਪਤਾ ਚੱਲ ਜਾਏ ਕਿ ਮੈਂ ਆਪਣੇ ਆਪ ਦੇ ਵਿੱਚ ਤਮਾਮ ਸਰਬ ਸ਼ਕਤੀਆਂ ਦਾ ਮਾਲਕ ਹਾਂ, ਮੇਰੇ ਅੰਦਰ ਸਭ ਕੁਝ ਹੈ, ਨਾ ਹਮ ਨਿਰਧਨ ਨਾ ਉਹ ਨਿਰਧਨ ਨਾ ਹਮ ਭੁੱਖੇ। ਸੋ ਆਪ ਜੀ ਦੀ ਸੇਵਾ ਦੇ ਵਿੱਚ ਇਹ ਸ਼ਬਦ ਮੈਂ ਇਸ ਕਰਕੇ ਰੱਖਣਾ ਚਾਹਿਆ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋ ਕੁਰਬਾਨੀ ਦਿੱਤੀ ਅਸੀਂ ਉਸਨੂੰ ਹਰ ਸਾਲ ਯਾਦ ਕਰਦੇ ਹਾਂ, ਬਟ ਵੈਰੀ ਆਫਨ ਵੀ ਰੇਸ ਦਿਸ ਕੁਐਸਚਨ ਦੈਟ ਹਾਉ ਕੈਨ ਏ ਪਰਸਨ ਗੋ ਥਰੂ ਸੋ ਮਚ ਪੇਨ, ਵਟ ਮੇਡ ਗੁਰੂ ਅਰਜਨ ਦੇਵ ਜੀ ਗੋ ਥਰੂ ਆਲ ਦੈਟ। ਸੋ ਦਾ ਆਂਸਰ ਇਜ ਬਿਕੋਜ ਗੁਰੂ ਅਰਜਨ ਦੇਵ ਜੀ ਵਾਜ ਸੈਲਫ ਰਿਅਲਾਈਜ਼ਡ ਬੀਂਗ, ਇਨਲਾਈਟਨਡ ਬੀਂਗ, ਐਂਡ ਬਿਕੋਜ ਆਫ ਸੈਲਫ ਰਿਅਲਾਈਜ਼ੇਸ਼ਨ he found his true self, ate os true self de gyan de karan guru arjan dev ji maharaj e tamam tasihan de vichon di ja sake, kyunki unna di asliyat hi kuch hor si, saadan wale kise hor cheez nu saad rahe san kyunki vehm de vich san, bharm de vich san, unna nu pata hi nahi si ki guru arjan dev ji kaun han। ਸੋ ਇਸ ਸ਼ਬਦ ਤੋਂ ਅਖੀਰ ਦੇ ਵਿੱਚ ਜਾ ਕੇ ਗੁਰੂ ਬਾਬਾ ਜੀ ਸਿੱਟਾ ਨਿਕਾਲਦੇ ਹਨ ਕਿ ਨਾਨਕ ਗੁਰ ਖੋਏ ਭਰਮ ਭੰਗਾ, ਗੁਰੂ ਨੇ ਮੇਰੇ ਸਾਰੇ ਭਰਮ ਆਪ ਜੋ ਹਨ ਉਹ ਭੰਗ ਕਰ ਦਿੱਤੇ, ਤੋੜ ਦਿੱਤੇ। ਹਮ ਓਏ ਮੈਂ ਤੇ ਉਹ ਮਿਲ ਕੇ, ਹਮ ਓਏ ਮਿਲ ਹੋਏ ਇੱਕ ਰੰਗਾ, ਮੈਂ ਔਰ ਰੱਬ ਇੱਕ ਹੋ ਗਏ ਹਾਂ। ਹੁਣ ਸਾਨੂੰ ਅਗਰ ਕੋਈ ਆਖੇ ਵੀ ਤੂੰ ਰੱਬ ਹੈ ਅਸੀਂ ਉਸਨੂੰ ਬਿਲੀਵ ਨਹੀਂ ਕਰ ਸਕਦੇ, ਕਿਉਂਕਿ ਅਸੀਂ ਪਰਮ ਚਾਂ, ਅਸੀਂ ਆਖ ਸਕਦੇ ਮੈਂ ਔਰ ਰੱਬ। ਜਿਸ ਤਰ੍ਹਾਂ ਬੈਗਰ ਨੂੰ ਕੋਈ ਆਖੇ ਤੂੰ ਤੇ ਬਾਦਸ਼ਾਹ ਦਾ ਲੜਕਾ ਹੈ, ਉਹ ਕਹੇ ਕਿਸ ਤਰ੍ਹਾਂ ਹੋ ਸਕਦਾ ਹੈ, ਮੈਂ ਬੈਗਰ ਔਰ ਬਾਦਸ਼ਾਹ ਦਾ ਲੜਕਾ, ਮੈਂ ਪ੍ਰਿੰਸ, ਹਾਉ ਕੈਨ ਦਿਸ ਬੀ ਪੋਸੀਬਲ। ਇਸੇ ਤਰ੍ਹਾਂ ਅਗਰ ਸਾਨੂੰ ਕੋਈ ਆਖੇ ਕਿ ਤੁਸੀਂ ਸਭ ਪਰਮਾਤਮਾ ਬੈਠੇ ਹੋ, we will not believe that, ਅਸੀਂ ਆਖਾਂਗੇ ਮੈਂ ਤੇ ਇੱਕ ਇਨਸਾਨ ਹਾਂ, ਮੈਂ ਪਰਮਾਤਮਾ ਕਿਵੇਂ ਹੋ ਸਕਦਾ, ਮੈਂ ਤੇ ਇੱਕ ਛੋਟਾ ਜਿਹਾ ਕ੍ਰੀਚਰ ਹਾਂ, ਮੈਂ ਪਰਮਾਤਮਾ ਕਿਵੇਂ ਹੋ ਸਕਦਾ। ਇਹ ਭਰਮ ਹੈ, ਗੁਰੂ ਆ ਕੇ ਸਾਡੇ ਇਸ ਭਰਮ ਨੂੰ ਤੋੜਦਾ ਹੈ, ਉਸ ਭਰਮ ਨੂੰ ਖਤਮ ਕਰਦਾ ਹੈ, ਉਸ ਇਲੂਜਨ ਚੋਂ ਸਾਨੂੰ ਬਾਹਰ ਕੱਢਦਾ ਹੈ, ਸਾਡੀ ਰਿਐਲਿਟੀ ਸਾਨੂੰ ਦਿਖਾਲਦਾ ਹੈ ਕਿ ਤੁਸੀਂ ਕੌਣ ਹੋ, ਕਿਉਂਕਿ ਉਸੇ ਨੂੰ ਹੀ ਪਤਾ ਹੈ। ਔਰ ਜਿਨ੍ਹਾਂ ਜਿਨ੍ਹਾਂ ਨੇ ਇਸ ਚੀਜ਼ ਨੂੰ ਲੱਭਿਆ ਹੈ, ਬਹੁਤ ਇੰਟਰਸਟਿੰਗਲੀ ਉਹਨਾਂ ਨੇ ਗੁਰਬਾਣੀ ਦੇ ਵਿੱਚ ਇਸ ਚੀਜ਼ ਨੂੰ ਫਿਰ ਬਿਆਨ ਕੀਤਾ ਹੈ। ਇਹ ਸ਼ਬਦ ਮੈਂ ਆਪ ਜੀ ਨੂੰ ਗੁਰੂ ਅਰਜਨ ਦੇਵ ਜੀ ਦਾ ਸੁਣਾਇਆ ਹੈ, ਇੱਕ ਵਾਰੀ ਫਿਰ ਸੁਣੋ। ਉਹ ਕਹਿੰਦੇ ਹਨ ਜੋ ਮੇਰਾ ਅਸਲ ਆਪਾ ਹੈ, ਜੋ ਮੇਰੀ ਅਸਲ ਹੋਂਦ ਹੈ, ਜੋ ਮੇਰੀ ਰੀਅਲ
ਸੈਲਫ ਹੈ, ਨਾ ਉਹ ਮਰਤਾ ਨਾ ਹਮ ਡਰਿਆ, ਨਾ ਉਹ ਬਿਨਸੇ ਨਾ ਹਮ ਕੜਿਆ, ਨਾ ਉਹ ਨਿਰਧਨ ਨਾ ਹਮ ਭੁੱਖੇ, ਨਾ ਉਸ ਦੁੱਖ ਨਾ ਹਮਕੋ ਦੁੱਖੇ, ਅਵਰ ਨਾ ਕੋ ਮਾਰਨ ਵਾਰਾ ਜੀਓ ਹਮਾਰਾ ਜੀਓ ਦੇਨ ਹਾਰਾ, ਨਾ ਉਸ ਬੰਧਨ ਨਾ ਹਮ ਬੰਧ, ਨਾ ਉਸ ਧੰਦਾ ਨਾ ਹਮ ਧਾਂਦੇ, ਨਾ ਉਸ ਮੈਲ ਨਾ ਹਮਕੋ ਮੈਲਾ, ਉਸ ਆਨੰਦ ਤਾਂ ਹਮ ਸਦ ਕੇਲਾ। ਮੇਰੇ ਲਈ ਹਮੇਸ਼ਾ ਖੇਡ ਹੀ ਖੇਡ ਹੈ ਲਾਈਫ, ਕਿਉਂਕਿ ਮੇਰੀ ਐਕਚੁਅਲ ਜੋ ਨੇਚਰ ਹੈ ਉਹੀ ਬਲਿਸਫੁਲਨੈਸ ਵਿੱਚ ਹੈ। ਉਸ ਆਨੰਦ ਤਾਂ ਹਮ ਸਦ ਕੇਲਾ, ਨਾ ਉਸ ਸੋਚ ਨਾ ਹਮਕੋ ਸੋਚਾ, ਨਾ ਉਸ ਲੇਪ ਨਾ ਹਮਕੋ ਪੋਚਾ, ਨਾ ਉਸ ਭੂਖ ਨਾ ਹਮਕੋ ਤ੍ਰਿਸ਼ਨਾ, ਜਾਓ ਨਿਰਮਲ ਤਾਂ ਹਮ ਜਚਨਾ, ਹਮ ਕਿਛ ਨਾਹੀ। ਜਿਸ ਦਿਨ ਅਸੀਂ ਵੀ ਇਹ ਜਾਣ ਜਾਵਾਂਗੇ ਕਿ ਜੋ ਕੁਛ ਅਸੀਂ ਆਪਣੇ ਲਈ ਸਮਝਦੇ ਹਾਂ ਕਿ ਅਸੀਂ ਆ ਹਾਂ, ਦੈਟ ਇਜ਼ ਨਾਟ ਟਰੂ, ਅਸੀਂ ਕੁਛ ਵੀ ਨਹੀਂ ਹਾਂ, ਉਹ ਆਪ ਹੀ ਆਪ ਹੈ। ਹਮ ਕਿਛ ਨਾਹੀ ਇੱਕ ਹੈ ਉਹੀ, ਆਗੇ ਪਾਛੇ ਇੱਕੋ ਸੋਈ। ਉਸ ਦਿਨ ਅਸੀਂ ਆਪਣੇ ਆਪ ਨੂੰ ਜਾਣਾਂਗੇ। ਉਸ ਤੋਂ ਪਹਿਲਾਂ ਅੰਦਾਜ਼ਾ ਲਗਾਓ ਕਿ ਸਾਡੀ ਹਾਲਤ ਕੀ ਹੈ, ਕਿ ਅਸੀਂ ਆਪਣੇ ਆਪ ਨੂੰ ਜਾਣਦੇ ਹੀ ਨਹੀਂ ਹਾਂ ਕਿ

ਸੋ ਇਸੇ ਐਕਸਪੀਰੀਅੰਸ ਨੂੰ ਜਦੋਂ ਕਬੀਰ ਜੀ ਨੇ ਐਕਸਪੀਰੀਅੰਸ ਕੀਤਾ ਤਾਂ ਉਹ ਵੀ ਬੜਾ ਬਹੁਤ ਹੈਰਾਨ ਹੋਏ। ਕਬੀਰ ਜੀ ਹੈਰਾਨ ਹੋ ਕੇ ਸ਼ਬਦ ਲਿਖਦੇ ਹਨ, ਨਾ ਇਹ ਮਾਨਸ, ਅਸੀਂ ਕਹਿੰਦੇ ਹਾਂ ਆਈ ਐਮ ਹਿਊਮਨ ਬੀਇੰਗ, ਮੈਂ ਮਾਨਸ ਹਾਂ, ਬਟ ਕਬੀਰ ਸੇਸ ਨਾ ਇਹ ਮਾਨਸ, ਇਹ ਤੇ ਮਾਨਸ ਵੀ ਨਹੀਂ ਹੈ, ਹਿਊਮਨ ਬੀਇੰਗ ਤੇ ਅਸੀਂ ਇਸ ਫਾਰਮ ਨੂੰ ਆਖਦੇ ਹਾਂ ਨਾ, ਪਰ ਜਿਸ ਫਾਊਂਡੇਸ਼ਨ ਦੇ ਉੱਤੇ ਇਹ ਫਾਰਮ ਖੜੀ ਹੈ, ਐਗਜ਼ਿਸਟ ਕਰਦੀ ਹੈ, ਉਹ ਜੋ ਐਨਰਜੀ ਹੈ ਜਾਂ ਲਾਈਫ ਕਰੰਟ ਹੈ ਵਿਚ ਇਸ ਮੇਕਿੰਗ ਇਟ ਹੈਪਨ, ਕਹਿੰਦੇ ਉਹ ਤੇ ਮਾਨਸ ਨਹੀਂ ਨਾ ਹੈ, ਉਹ ਮਾਨਸ ਨਹੀਂ ਹੈ, ਉਹ ਹਿਊਮਨ ਨਹੀਂ ਹੈ, ਨੀਦਰ ਇਟਸ ਮੇਲ ਨੋਰ ਇਟਸ ਫੀਮੇਲ, ਨਾ ਇਹ ਮਾਨਸ। ਆਫਟਰ ਰਿਅਲਾਈਜ਼ਿੰਗ ਦ ਟਰੂ ਸੈਲਫ ਕਬੀਰ ਸੇਜ਼, ਨਾ ਇਹ ਮਾਨਸ, ਨਾ ਇਹ ਦੇਵ, ਨਾ ਇਹ ਕੋਈ ਦੇਵੀ ਦੇਵਤਾ ਹੈ, ਨਾ ਇਹ ਜਤੀ ਕਹਾਵੇ ਸੇ ਉਹ ਕਈ ਬਣ ਜਾਂਦੇ ਹਨ, ਜਤੀ ਆਪਣੇ ਆਪ ਤੇ ਲੇਬਲ ਲਗਾ ਲੈਂਦੇ ਕਿ ਮੈਂ ਜਤੀ ਹਾਂ, ਕਬੀਰ ਜੀ ਕਹਿੰਦੇ ਨੇ ਇਹ ਜਤੀ ਵੀ ਨਹੀਂ, ਇਹ ਗ੍ਰਿਸਤੀ ਵੀ ਨਹੀਂ, ਇਹ ਜਤੀ ਵੀ ਨਹੀਂ, ਨਾ ਇਹ ਜਤੀ ਕਹਾਵੇ ਸੇ ਉਹ, ਨਾ ਇਹ ਜੋਗੀ, ਨਾ ਔਧੂਤਾ, ਨਾ ਇਸ ਮਾਏ, ਨਾ ਕਹੂ ਪੂਤਾ, ਮੇਰੇ ਟਰੂ ਸੈਲਫ ਦੀ ਨਾ ਕੋਈ ਮਾਂ ਹੈ, ਨਾ ਕੋਈ ਪੁੱਤਰ ਹੈ, ਨਾ ਇਸ ਮਾਏ, ਨਾ ਕਹੂ ਪੂਤਾ, ਜੋ ਕੁਸਚਨ ਮੇ ਤੋਂ ਪੁੱਛਿਆ ਗਿਆ ਹੈ, ਕਬੀਰ ਜੀ ਹੈਜ਼ ਆਲਰੇਡੀ ਰੇਜ਼ਡ ਦੈਟ ਕੁਸਚਨ, ਸਵਾਲ ਪੁੱਛਿਆ ਹੈ ਵੇਅਰ ਡਜ਼ ਇਟ ਐਗਜ਼ਿਸਟ ਵਿਦ ਇਨ ਦ ਬਾਡੀ। ਕਬੀਰ ਜੀ ਆਪ ਇਸ ਗੱਲ ਲਈ, ਇਸ ਮਿਸਟਰੀ ਲਈ ਸਵਾਲ ਉਠਾਉਂਦੇ ਹਨ ਬਾਣੀ ਦੇ ਵਿੱਚ, ਇਹ ਆ ਮੰਦਰ ਮੈਂ ਕੌਣ ਵਸਾਈ, ਇਹ ਆ ਮੰਦਰ ਮੈਂ ਕੌਣ ਵਸਾਈ, ਇਸ ਮੰਦਰ ਚ ਕੌਣ ਰਹਿੰਦਾ ਹੈ, ਐਸ ਵਾਰ ਐਸ ਕਿ ਕਿੱਥੇ ਰਹਿੰਦਾ ਹੈ। ਬਾਣੀ ਕਹਿੰਦੀ ਹੈ ਕਾਇਆ ਅੰਦਰ ਜਗ ਜੀਵਨ ਦਾਤਾ ਵਸੇ, ਇਹ ਸਾਰੀ ਦੀ ਸਾਰੀ ਕਾਇਆ ਦਾ ਕੋਈ ਇੱਕ ਐਸਾ ਪੁਆਇੰਟ ਨਹੀਂ ਜਿੱਥੇ ਉਹ ਨਹੀਂ, ਬਟ ਉਹਨੂੰ ਲੋਕਲਾਈਜ਼ ਨਹੀਂ ਕੀਤਾ ਜਾ ਸਕਦਾ ਕਿਸੇ ਜਗ੍ਹਾ ਕਿ ਉਹ ਇੱਥੇ ਹੀ ਹੈ, ਕਿਉਂਕਿ ਫਿਰ ਤਾਂ ਉਸਨੂੰ ਅਸੀਂ ਲੋਕਲਾਈਜ਼ ਕਰ ਦਿੱਤਾ ਕਿ ਉਹ ਇੱਥੇ ਹੈ, ਉਹ ਤੇ ਇੱਥੇ ਵੀ ਹੈ ਔਰ ਉਹਨਾਂ ਗੈਲੈਕਸੀ ਵੀ ਹੈ ਜਿਨ੍ਹਾਂ ਤੱਕ ਇਨਸਾਨ ਦੀ ਹਾਲੇ ਅਪਰੋਚ ਵੀ ਨਹੀਂ ਹੋਈ, ਫਿਰ ਉਸਨੂੰ ਅਸੀਂ ਲੋਕਲਾਈਜ਼ ਕਿਵੇਂ ਕਰ ਦਈਏ, ਉਹ ਕੋਈ ਲੋਕਲਾਈਜ਼ ਕਰਨ ਵਾਲੀ ਚੀਜ਼ ਨਹੀਂ ਹੈ ਜੋ ਅਸੀਂ ਕਹਿ ਦਈਏ ਉਹ ਇਸ ਜਗ੍ਹਾ ਚ ਰਹਿੰਦਾ। ਹਾਂ, ਉਸਨੂੰ ਸੁਰਤੀ ਅਨੁਭਵ ਕਰਦੀ ਹੈ, ਲੇਕਿਨ ਹੈ ਉਹ ਬਾਡੀ ਦੇ ਪੂਰੇ ਸਰੀਰ ਦੇ ਇੱਕ ਇੱਕ ਜ਼ਰਰੇ ਜ਼ਰਰੇ ਚ, ਇੱਕ ਇੱਕ ਸੈੱਲ ਦੇ ਵਿੱਚ ਸਮਾਇਆ ਹੋਇਆ। ਕਬੀਰ ਸਾਹਿਬ ਆਪ ਵੰਡਰ ਕਰਦੇ ਹਨ, ਇਹ ਮੰਦਰ ਮੈਂ ਕੌਣ ਵਸਾਈ, ਇਹ ਮੰਦਰ ਮੈਂ ਕੌਣ ਵਸਾਈ, ਤੰਗ ਕਾ ਅੰਤ ਨਾ ਕਉ ਪਾਈ, ਕਹਿੰਦੇ ਨਾ ਇਹ ਗ੍ਰਹੀ ਨਾ ਉਦਾਸੀ, ਕਹਿੰਦੇ ਮੇਰਾ ਰੀਅਲ ਸੈਲਫ ਨਾ ਗ੍ਰਸਤੀ ਹੈ ਨਾ ਉਦਾਸੀ ਹੈ, ਨਾ ਇਹ ਗ੍ਰਹੀ ਨਾ ਉਦਾਸੀ, ਨਾ ਇਹ ਰਾਜ ਨਾ ਭੀਖ ਮੰਗਾਸੀ, ਨਾ ਇਹ ਰਾਜਾ ਹੈ ਤੇ ਨਾ ਇਹ ਭਿੱਖ ਮੰਗਾ ਬੈਗਰ ਹੈ, ਨਾ ਇਸ ਪਿੰਡ ਨਾ ਰਖਤੂ ਰਾਤੀ, ਕਹਿੰਦੇ ਇਹਨੂੰ ਕਿਵੇਂ ਕਹਿ ਸਕਦੇ ਹੋ ਕਿ ਆਈ ਐਮ ਹਿਊਮਨ ਫਾਰਮ, ਆਈ ਐਮ ਹਿਊਮਨ ਬੀਇੰਗ, ਸਮ ਪੀਪਲ ਸੇ ਦੈਟ, ਇਫ ਵੀ ਆਸਕ ਵਾਟ ਆਰ ਯੂ, ਯੂ ਵਿਲ ਸੇ ਆਈ ਐਮ ਹਿਊਮਨ ਬੀਇੰਗ, ਪਰ ਲੁੱਕ ਐਟ ਦ ਗੁਰਬਾਣੀ ਸਟੇਟਮੈਂਟ, ਉਹ ਕਹਿੰਦੇ ਨਾ ਇਸ ਪਿੰਡ, ਨਾ ਇਸ ਦਾ ਕੋਈ ਸਰੀਰ ਹੈ, ਨੀਦਰ ਇਟ ਹੈਜ਼ ਅ ਬਾਡੀ ਨੋਰ ਇਟ ਹੈਜ਼ ਬਲੱਡ, ਨਾ ਇਸ ਦਾ ਕੋਈ ਪਿੰਡ ਹੈ, ਸਰੀਰ ਹੈ, ਨਾ ਇਸ ਦੇ ਅੰਦਰ ਕੋਈ ਬਲੱਡ ਹੈ, ਨਾ ਇਸ ਪਿੰਡ ਨਾ ਰਖਤੂ ਰਾਤੀ, ਨਾ ਇਹ ਬ੍ਰਾਹਮਣ ਨਾ ਇਹ ਖਾਤੀ, ਨਾ ਇਹ ਬ੍ਰਾਹਮਣ ਹੈ ਨਾ ਇਹ ਖੱਤਰੀ ਹੈ, ਇਸ ਦੀ ਕੋਈ ਜ਼ਾਤ ਨਹੀਂ ਹੈ। ਅਸੀਂ ਆਪਣੇ ਆਪ ਤੇ ਲੇਬਲਸ ਲਗਾਏ ਹਨ, ਅਸੀਂ ਆਪਣੇ ਆਪ ਨੂੰ ਆਈਡੈਂਟੀਫਾਈ ਕਰਦੇ ਹਾਂ ਕਿ ਮੈਂ ਆ ਹਾਂ, ਮੈਂ ਆ ਹਾਂ, ਮੈਂ ਆ ਹਾਂ, ਦੈਟ ਇਜ਼ ਆਲ ਫਾਲਸ, ਦੈਟ ਇਜ਼ ਆਲ ਅਨਟਰੂ, ਇਲੂਜਨ। ਪਰ ਉਹ ਕਹਿੰਦੇ ਹਨ ਇਹਦੀ ਕੋਈ ਵੀ ਜ਼ਾਤ ਨਹੀਂ ਹੈ, ਕਿਉਂਕਿ ਉਹ ਇੱਕ ਹੀ ਹੈ, ਸਭਨਾਂ ਦੇ ਵਿੱਚ ਹੈ ਔਰ ਹਰ ਜਗ੍ਹਾ ਦੇ ਵਿੱਚ ਹੈ, ਤੇ ਉਸਦੀ ਜ਼ਾਤ ਦਾ ਉਸੇ ਨੂੰ ਹੀ ਪਤਾ ਹੈ ਉਸਦੀ ਜ਼ਾਤ ਕੀ ਹੈ, ਔਰ ਸਾਡੀ ਵੀ ਸਭਨਾਂ ਦੀ ਜ਼ਾਤ ਉਹੀ ਹੈ ਜੋ ਉਸਦੀ ਜ਼ਾਤ ਹੈ, ਕਿਉਂਕਿ ਉਹੀ ਸਾਡੇ ਵਿੱਚ ਹੈ। ਨਾ ਇਹ ਬ੍ਰਾਹਮਣ ਨਾ ਇਹ ਖਾਤੀ, ਨਾ ਇਹ ਤਪਾ ਕਹਾਵੇ ਸ਼ੇਖ,
ना ए कोई तपा है, ना ए शेख है, ना ए जीवे ना मरता देख, ना ए जींदा है ते ना ही इसनु किसी ने मरदा देखा है, वो आप ही जानता फिर वो की है, उसकी कोई एक्सप्लेनेशन नहीं, वो मिस्ट्री ऑफ द मिस्ट्रीज है, उस मिस्ट्री नु कोई जान नहीं सकता। कहंदे ना ए जीवे ना मरता देख, इस मरते को जे कोई रोवे, कहते जो कोई बंदा मर जाता है ना तो वह सोचते हैं कि यह मर गया, कहते उन्होंने नहीं पता कि जो चीज पहला जिंदा सी वह हूं भी उतना ही जिंदा है, सिर्फ जड़ा मकान सी वह टह गया, पर मकान दे विच रहन वाला होर मकान चले जाएगा, जो होर मकान चले जाएगा, मकान बदलिया जाएगा, लेकिन मकान जो जिंदा सी कहते रो क्यों रहे हो, रो क्यों रहे हो, तो हूं भी जिंदा है उतना ही, किसी और मकान चोएगा। ना ए जीवे ना मरता देख, इस मरते को जे कोई रोवे, जो रोवे अपनी पत खोवे, कहंदे वो अपनी पत खोंदा है, तो वो रोई जा रहा है कि वो मर गया पर वो जिंदा है, वो तो उसे तो हासो ही नहीं होनी है, जो रोवे सोई पत खोवे। अखीर कबीर साहब कहंदे गुरु प्रसाद मैं डगरों पाया, फिर गुरु की गल आ जाती है कि गुरु की कृपा दे नाल ए राज ए रस्ता मैनू प्राप्त होया है, तो गुरु नू पता है मैं की हां, और गुरु ही ए सीक्रेट रिवील कर सकता है, और गुरु ही इस सीक्रेट नू रिवील करने दे दरम्यान जड़े जड़े ऑब्स्टेकल्स हैं, जड़ियां मुश्किलातां हैं, उन्हां नू टैकल कर सकता है। कहिंदे हन गुर प्रसाद मैं डगरो पाया, गुरु की कृपा दे नाल कहिंदे ए अपना रियल सैल्फ रियलाइज करन तो बाद की हो गया, जन्म मरण दो मिटवाए, जन्म मरण मेरे दोने खत्म हो गए, क्योंकि रियल सेल्फ ना जमदा है ना मरदा है। जितनी देर तक मैं अपने आप नू शरीर समझदा हां, शरीर दियां इच्छावां हन, वासनावां हन, तृष्णावां हन, मोह ममता है, उतनी देर तक मैं आंदा हां और जाना हां। जब रियल सेल्फ असल आपा चीनिया गया, असल आपा पहचानिया गया, कहंदे जन्म मरण दो मिटवाया, फौरन कहंदे मेरा जन्म मरण खत्म हो गया।

ਆਣਾ ਸੀ ਤੇ ਜਿਸ ਰੈਫ ਜਿਸ ਲੜੀ ਚ ਕੀਰਤਨ ਚੱਲ ਰਿਹਾ ਸੀ ਉਸੇ ਲੜੀ ਚ ਹੀ ਇਸ ਨੂੰ ਮੈਂ ਪੇਸ਼ ਕਰਨਾ ਚਾਹੁੰਦਾ ਸੀ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣਾ ਸੈਲਫ ਰੀਅਲ ਸੈਲਫ ਡਿਸਕਵਰ ਕਰਨ ਤੋਂ ਬਾਅਦ ਆਪਣੀ ਬਾਣੀ ਆਪ ਉਚਾਰੀ ਹੈ। ਉਸ ਬਾਣੀ ਦੇ ਵਿੱਚੋਂ ਇਹ ਪਤਾ ਲੱਗਦਾ ਹੈ ਕਿ ਜੋ ਆਪਣਾ ਰੀਅਲ ਸੈਲਫ ਡਿਸਕਵਰ ਕਰ ਲੈਂਦਾ ਹੈ ਨਾ ਉਹ ਮਰ ਸਕਦਾ ਹੈ, ਨਾ ਉਸਨੂੰ ਪੇਨ ਦਿੱਤੀ ਜਾ ਸਕਦੀ ਹੈ, ਨਾ ਉਸਨੂੰ ਖਤਮ ਕੀਤਾ ਜਾ ਸਕਦਾ ਹੈ, ਨਾ ਉਸਦੀ ਕੋਈ ਜ਼ਾਤ ਹੈ, ਨਾ ਉਹ ਆਉਣ ਜਾਣ ਵਾਲੀ ਚੀਜ਼ ਹੈ। ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਅਕੰਪਲਿਸ਼ਮੈਂਟ ਨੂੰ ਕਹਿ ਰਹੇ ਹਨ ਕਿ ਮੈਂ ਧੰਨ ਭਾਗੀ ਹਾਂ ਕਿ ਗੁਰੂ ਨੇ ਮੇਰੇ ਉੱਤੇ ਕਿਰਪਾ ਕੀਤੀ ਹੈ, ਮੈਨੂੰ ਮੇਰਾ ਭਰਮ ਦੂਰ ਕਰ ਦਿੱਤਾ ਹੈ ਔਰ ਮੈਨੂੰ ਦੱਸ ਦਿੱਤਾ ਹੈ ਕਿ ਮੈਂ ਕੀ ਹਾਂ। ਔਰ ਗੁਰਬਾਣੀ ਦਾ ਮੁੱਖ ਆਸ਼ਾ ਟਾਰਗੇਟ ਸਿਰਫ ਇਹੀ ਹੈ ਕਿ ਅਸਾਂ ਵੀ ਆਪਣੀ ਲਾਈਫ ਦੇ ਵਿੱਚ ਵਿੱਚ ਵਾਹਿਗੁਰੂ ਕਿਰਪਾ ਕਰੇ, ਇਹ ਜਾਣਨਾ ਹੈ ਕਿ ਅਸੀਂ ਕੌਣ। ਅੱਜ ਆਪ ਜੀ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਮਨਾ ਰਹੇ ਹੋ ਤੇ ਗੁਰੂ ਅਰਜਨ ਦੇਵ ਜੀ ਦਾ ਇੱਕ ਸੁਨੇਹਾ ਲੈ ਕੇ ਜਾਓ। ਗੁਰੂ ਅਰਜਨ ਦੇਵ ਜੀ ਸਾਨੂੰ ਸਾਰਿਆਂ ਨੂੰ ਇੱਕ ਸਾਡੇ ਅੰਦਰ ਕੁਐਸਚਨ ਰੇਜ਼ ਕਰ ਰਹੇ ਹਨ, ਕੁਐਸਚਨ ਉਠਾ ਰਹੇ ਹਨ। ਉਹ ਕੁਐਸਚਨ ਇਹ ਹੈ, ਸੁਣੋ ਰੇ ਤੂੰ ਕੌਣ ਕਹਾਂ ਤੇ ਆਇਓ। ਕਿ ਇਨਸਾਨ ਸੁਣ ਤੂੰ ਕੌਣ ਹੈ, ਤੈਨੂੰ ਪਤਾ ਹੈ ਕਿੱਥੋਂ ਆਇਆ ਹੈ, ਤੈਨੂੰ ਪਤਾ ਹੈ, ਤੈਨੂੰ ਕੁਛ ਨਹੀਂ ਪਤਾ। ਇਸ ਕੁਐਸਚਨ ਨੂੰ ਇਤਨਾ ਵਧਾਉਣਾ ਚਾਹੀਦਾ ਹੈ ਅੰਦਰ, ਦਿਨ ਰਾਤ ਇਸ ਉੱਤੇ ਮੈਡੀਟੇਟ ਕਰਨਾ ਚਾਹੀਦਾ ਹੈ। ਦਿਨ ਦੇ ਵਿੱਚ ਕਿਤਨੀ ਦਫਾ ਇਸ ਥੌਟ ਨੂੰ ਲਿਆਉਣਾ ਚਾਹੀਦਾ ਹੈ ਕਿ ਮੈਂ ਕੌਣ ਹਾਂ, ਮੈਂ ਕੌਣ ਹਾਂ। ਜੋ ਇਹ ਸਵਾਲ ਰੇਜ਼ ਕਰਦਾ ਜਾਏਗਾ ਕਰਦਾ ਜਾਏਗਾ ਕਰਦਾ ਜਾਏਗਾ, ਪਹਿਲਾਂ ਤਾਂ ਸਵਾਲ ਪ੍ਰਪੱਕ ਹੋਣਾ ਚਾਹੀਦਾ ਹੈ। ਜਦ ਸਵਾਲ ਪ੍ਰਪੱਕ ਹੋ ਜਾਏਗਾ ਕਿ ਮੈਨੂੰ ਪਤਾ ਹੀ ਨਹੀਂ ਮੈਂ ਕੌਣ ਹਾਂ, ਉਦੋਂ ਬਹੁਤ ਤਕਲੀਫ ਹੋਏਗੀ, ਬਹੁਤ ਤਕਲੀਫ ਹੋਏਗੀ। ਮੈਨੂੰ ਇਹ ਨਹੀਂ ਪਤਾ ਕਿ ਮੈਂ ਕੌਣ ਹਾਂ, ਤੇ ਬਾਕੀ ਤੇ ਸਾਰੇ ਦਾ ਸਾਰਾ ਕੁਛ ਵਿਅਰਥ ਹੋ ਜਾਂਦਾ ਹੈ ਨਾ, ਅਰਥਹੀਨ ਹੋ ਜਾਂਦਾ ਹੈ ਜੇ ਇਹ ਨਾ ਪਤਾ ਹੋਵੇ ਕਿ ਮੈਂ ਕੌਣ ਹਾਂ। ਜੇ ਇਹ ਨਹੀਂ ਮੈਨੂੰ ਪਤਾ ਕਿ ਮੈਂ ਕੌਣ ਹਾਂ, ਤੇ ਫਿਰ ਜਿਹੜੇ ਮੇਰੇ ਨਾਲ ਦੇ ਆਲੇ ਦੁਆਲੇ ਦੇ ਹਨ ਉਹਨਾਂ ਦਾ ਮੈਨੂੰ ਕੀ ਪਤਾ ਲੱਗ ਸਕਦਾ ਹੈ ਕਿ ਇਹ ਕੌਣ ਹਨ। ਫਿਰ ਉੱਥੇ ਮੈਂ ਕਿਵੇਂ ਕਹਿ ਸਕਦਾ ਕਿ ਆਹ ਮੇਰਾ ਆਹ ਹੈ, ਆਹ ਮੇਰਾ ਆਹ ਹੈ, ਆਹ ਮੇਰਾ ਆਹ ਹੈ, ਜਦ ਮੈਨੂੰ ਹੀ ਨਹੀਂ ਪਤਾ ਕਿ ਮੈਂ ਕੌਣ ਹਾਂ। ਇਸ ਸਵਾਲ ਨੂੰ ਇਤਨਾ ਵਧਾਉਣਾ ਚਾਹੀਦਾ ਹੈ ਕਿ ਇੱਕ ਦਿਨ ਤਕਲੀਫ ਬਣ ਜਾਏ, ਔਰ ਉਸ ਦਾ ਹੱਲ ਲੱਭਣ ਦੇ ਵਾਸਤੇ ਫਿਰ ਇਨਸਾਨ ਉਸਨੂੰ ਢੂੰਡਦਾ ਹੈ ਜਿਸ ਨੂੰ ਇਸ ਸਵਾਲ ਦਾ ਪਤਾ ਹੈ, ਜਵਾਬ ਪਤਾ ਹੈ। ਜਵਾਬ ਉਸੇ ਨੂੰ ਹੀ ਪਤਾ ਹੈ ਜਿਸਨੇ ਸਾਨੂੰ ਬਣਾਇਆ। ਉਹੀ ਅਕਾਲ ਪੁਰਖ ਵਾਹਿਗੁਰੂ ਗੁਰੂ ਦੇ ਰੂਪ ਦੇ ਵਿੱਚ ਆ ਕੇ ਸਾਰੇ ਦਾ ਸਾਰਾ ਕਾਰਜ ਫਿਰ ਉਹ ਆਪ ਕਰਦਾ ਹੈ। ਤੋ ਇਸ ਤੋਂ ਇੱਕ ਸਿੱਟਾ ਇਹ ਨਿਕਲਦਾ ਹੈ ਕਿ ਅਗਰ ਅਸੀਂ ਆਪਣੇ ਸੈਲਫ ਨੂੰ ਜਾਣਨਾ ਚਾਹੁੰਦੇ ਹਾਂ ਤਾਂ ਫਿਰ ਸਾਨੂੰ ਗੁਰੂ ਧਾਰਨ ਦੀ ਜ਼ਰੂਰਤ ਹੈ, ਗੁਰੂ ਵਾਲੇ ਹੋਣ ਦੀ ਜ਼ਰੂਰਤ ਹੈ। ਅਸੀਂ ਆਪਣੇ ਆਪ ਨੂੰ ਸਾਰੇ ਸਵਾਲ ਪੁੱਛੀਏ ਕਿ ਕਿਸ ਕੀ ਅਸੀਂ ਆਪਣੇ ਜੀਵਨ ਦੇ ਵਿੱਚ ਇਹ ਜਗਿਆਸਾ ਦੇ ਨਾਲ ਗੁਰੂ ਮਹਾਰਾਜ ਜੀ ਨੂੰ ਗੁਰੂ ਧਾਰਨ ਕੀਤਾ ਹੈ, ਆਪਣੇ ਆਪ ਨੂੰ ਸਰੰਡਰ ਕੀਤਾ ਹੈ, ਆਪਣੇ ਆਪ ਨੂੰ ਗੁਰੂ ਦੇ ਚਰਨਾਂ ਚ ਹੈਂਡ ਓਵਰ ਕੀਤਾ ਹੈ ਕਿ ਆਹ ਮੈਂ ਹਾਂ। ਜਬ ਹਮ ਸਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ, ਆਪ ਜੀ ਦੀ ਇੱਛਾ ਹੈ ਮੈਨੂੰ ਜ਼ਿੰਦਾ ਰੱਖੋ, ਮੈਨੂੰ ਮਾਰੋ, ਮੈਨੂੰ ਜੋ ਵੀ ਮਰਜ਼ੀ ਬਣਾ ਦਿਓ, ਜੋ ਵੀ ਮੇਰਾ ਮਰਜ਼ੀ ਕਰੋ। ਹਉ ਮਨ ਅਰਪੀ ਸਭ ਤਨ ਅਰਪੀ ਅਰਪੀ ਸਭ ਦੇਸਾ, ਮੈਂ ਆਪਣਾ ਸਾਰਾ ਕੁਛ, ਆਪਣਾ ਮਨ, ਆਪਣਾ ਤਨ, ਆਪਣਾ ਧਨ, ਆਪਣਾ ਸਭ ਕੁਛ ਅਰਪਣ ਕਰਨ ਨੂੰ ਤਿਆਰ ਹਾਂ, ਪਰ ਮੇਰੇ ਤੇ ਤਰਸ ਕਰੋ ਕਿ ਮੈਨੂੰ ਇਹ ਦੱਸੋ ਗੁਰਚਰਨ ਲਾਗ ਹਮ ਬਿਨਤਾ ਪੂਛਤ ਕਹਿ ਜੀ ਉਪਾਇਆ। ਇਹ ਜੀ ਕਿਉਂ ਉਪਾਇਆ ਹੈ, ਕਿਵੇਂ ਉਪਾਇਆ ਗਿਆ ਹੈ, ਕੌਣ ਹੈ, ਕਵਨ ਕਾਜ ਜਗ ਉਪਜੇ ਬਿਨ ਸੇ ਕਹੋ ਮੋਹ ਸਮਝਾਇਆ। ਇਹ ਗੁਰਦੇਵ ਮੈਨੂੰ ਸਮਝਾਓ ਇਹ ਕੌਣ ਹੈ, ਇਹ ਕਿਉਂ ਆਉਂਦਾ ਹੈ, ਕਿਉਂ ਜਾਂਦਾ ਹੈ, ਕਿਉਂ ਜੰਮਦਾ ਹੈ, ਕਿਉਂ ਮਰਦਾ ਹੈ। ਜਦੋਂ ਗੁਰੂਦੇਵ ਕਿਰਪਾ ਕਰਕੇ ਇਹ ਸਮਝਾ ਦਿੰਦੇ ਹਨ, ਉਸ ਦੇ ਢੰਗ ਹਨ, ਉਸ ਦੀਆਂ ਵਿਧੀਆਂ ਹਨ ਜਿਨ੍ਹਾਂ ਦੀ ਅਗਲੇ ਕੀਰਤਨਾਂ ਚ ਵਿਚਾਰ ਕੀਤੀ ਜਾਏਗੀ ਕਿ ਕਿਵੇਂ ਕਿਵੇਂ ਸਮਝਾਉਂਦੇ ਹਨ, ਤੇ ਉਦੋਂ ਜਾ ਕੇ ਜਦੋਂ ਸਮਝ ਆ ਜਾਂਦੀ ਹੈ ਉਦੋਂ ਆਹ ਅਵਸਥਾ ਬਣ ਜਾਂਦੀ ਹੈ ਕਿ ਨਾਨਕ ਗੁਰਖ ਹੋਏ ਭਰਮ ਪੰਗਾ ਹਮ ਓਏ ਮਿਲ ਹੋਏ ਇੱਕ ਰੰਗਾ। ਹੁਣ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਮੈਂ ਤੇ ਪਰਮਾਤਮਾ ਇੱਕ ਹੋ ਗਏ ਹਾਂ, ਦੋ ਨਹੀਂ ਰਹਿ ਗਏ। ਅਸੀਂ ਹਾਲੇ ਗੱਲ ਨਹੀਂ ਕਹਿ ਸਕਦੇ, ਦਮ ਨਾਲ ਨਹੀਂ ਕਹਿ ਸਕਦੇ, ਬਿਲਕੁਲ ਨਹੀਂ ਕਹਿ ਸਕਦੇ, ਕਿਉਂਕਿ ਸਾਡੇ ਅੰਦਰ ਹੈਜੀਟੇਸ਼ਨ ਆਏਗੀ ਕਿ ਹਾਊ ਕੈਨ ਆਈ ਬੀ ਗੋਡ, ਮੈਂ ਤੇ ਇੱਕ ਛੋਟਾ ਜਿਹਾ ਹਾਂ, ਸਿਨਫੁਲ ਹਾਂ, ਕਰਮੀ ਹਾਂ। ਮਹਾਰਾਜ ਜੀ ਕਹਿੰਦੇ ਜਿਸ ਦਿਨ ਆਪਣੇ ਰੀਅਲ ਸੈਲਫ ਨੂੰ ਲੱਭ ਲਓਗੇ ਨਾ, ਕਹਿੰਦੇ ਉਹਨੂੰ ਕੋਈ ਪਾਪ ਲੱਗਦਾ ਹੀ ਨਹੀਂ ਹੈ, ਉੱਥੇ ਪਾਪ ਹੈ ਹੀ ਨਹੀਂ, ਪਾਪ ਉਨਕਾ ਉਸ ਲੇਪ ਨਾ ਲੱਗ ਜਾਏ। ਇਹ ਉੱਪਰ ਉੱਪਰ ਉੱਪਰ ਉੱਪਰ ਦੀਆਂ ਤਹਾਂ ਹਨ, ਲੇਕਿਨ ਜੋ ਅਸਲੀ ਤੁਸੀਂ ਹੋ ਉੱਥੇ ਪਾਪ ਲੱਗਦਾ ਹੀ ਨਹੀਂ ਹੈ, ਉਹ ਪਾਪੀ ਹੋ ਹੀ ਨਹੀਂ ਸਕਦਾ, ਉਹ ਪਰਮਾਤਮਾ ਹੈ, ਉਸਨੂੰ ਪਾਪ ਕਿਵੇਂ ਲੱਗ ਸਕਦਾ ਹੈ। ਇਸ ਕਰਕੇ ਕਹਿੰਦੇ ਹਨ ਬ੍ਰਹਮ ਗਿਆਨੀ ਨਾ ਪੁੰਨ ਲੱਗਦਾ ਨਾ ਪਾਪ ਲੱਗਦਾ,

ਸੁਕੀਰਤਨ ਦਾ ਸਮਾਂ ਸਮਾਪਤ ਹੈ। ਗੁਰੂ ਅਰਜਨ ਦੇਵ ਜੀ ਦੇ ਗੁਰਪੁਰਬ ਮਨਾਉਣ ਦੇ ਵਿੱਚ ਅਸੀਂ ਇਹ ਸਬਕ ਲੈਣਾ ਹੈ ਕਿ ਉਹ ਇਹ ਸ਼ਹਾਦਤ ਤਾਂ ਕਰ ਸਕੇ, ਇਤਨੇ ਤਸੀਹੇ ਤਾਂ ਸਹਾਰ ਸਕੇ, ਕਿਉਂਕਿ ਉਹ ਇਸ ਬੁਲੰਦ ਅਵਸਥਾ ਦੇ ਮਾਲਕ ਸਨ ਕਿ ਉਹ ਆਪਣੇ ਆਪੇ ਨੂੰ ਜਾਣਦੇ ਸਨ ਕਿ ਇਹ ਵਿਚਾਰੇ ਮੇਰੇ ਆਪੇ ਨੂੰ ਕੀ ਕਰ ਸਕਦੇ ਹਨ, ਕੁਛ ਵੀ ਨਹੀਂ ਕਰ ਸਕਦੇ। ਭਰਮ ਦੇ ਵਿੱਚ ਉਹ ਲੋਕ ਸਨ, ਮਹਾਰਾਜ ਜੀ ਨਹੀਂ ਸਨ, ਤਕਲੀਫ ਚ ਉਹ ਸਨ, ਮਹਾਰਾਜ ਜੀ ਨਹੀਂ ਸਨ। ਗੁਰਮਤਿ ਦੀ ਇਹ ਸਾਇੰਸ ਹੈ ਕਿ ਆਪਣੇ ਆਪ ਨੂੰ ਪੂਰਨ ਤੌਰ ਤੇ ਫਰੀ, ਪੂਰਨ ਤੌਰ ਤੇ ਸੁਖੀ, ਪੂਰਨ ਤੌਰ ਤੇ ਆਨੰਦ, ਪੂਰਨ ਤੌਰ ਤੇ ਜੋ ਅਨੁਭਵ ਕਰਨਾ ਹੈ ਉਹ ਤਾਂ ਹੀ ਹੋ ਸਕਦਾ ਹੈ ਜੇ ਸਾਡੇ ਅੰਦਰ ਇਹ ਇੱਛਾ ਪੈਦਾ ਹੋਵੇ ਕਿ ਗੁਰੂ ਦੇ ਸਿੱਖ ਅਸੀਂ ਇਸ ਕਰਕੇ ਹਾਂ ਕਿਉਂਕਿ ਅਸੀਂ ਆਪਣੇ ਆਪੇ ਨੂੰ ਲੱਭਣਾ ਹੈ। ਸੋ ਗ੍ਰਹੀ ਸੋਦਾਸ ਉਦਾਸੀ ਜਿਨ ਗੁਰਮੁਖ ਆਪ ਪਛਾਣਿਆ, ਉਹੀ ਗ੍ਰਿਸ਼ਤੀ ਗ੍ਰਿਸ਼ਤੀ ਹੈ ਜਿਸਨੇ ਆਪਣੇ ਆਪ ਨੂੰ ਪਹਿਚਾਣਿਆ, ਨਹੀਂ ਤੇ ਘਰਾਂ ਦੀਆਂ ਘੁੰਮਣ ਘੇਰੀਆਂ ਦੇ ਵਿੱਚ ਵਕਤ ਜ਼ਾਇਆ ਕਰ ਰਹੇ ਹੋ। ਉਹੀ ਉਦਾਸੀ ਉਦਾਸੀ ਹੈ ਜਿਸਨੇ ਆਪਣੇ ਆਪ ਨੂੰ ਪਹਿਚਾਣਿਆ, ਨਹੀਂ ਤੇ ਡੇਰੇ ਡੂਰੇ ਤੇ ਬਥੇਰੇ ਲੋਕ ਬਣਾਏ ਜਾਂਦੇ ਹਨ, ਉਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਸੋ ਆਪਣੇ ਆਪ ਨੂੰ ਪਛਾਣਨਾ ਸਾਡੀ ਜ਼ਿੰਦਗੀ ਦਾ ਮੁੱਖ ਫਰਜ਼ ਹੈ, ਇਹੀ ਸਾਡੀ ਜ਼ਿੰਦਗੀ ਦਾ ਮਿਸ਼ਨ ਹੈ। ਅਗਰ ਅਸੀਂ ਆਪਣੇ ਆਪੇ ਨੂੰ ਪਹਿਚਾਣੇ ਤੋਂ ਬਿਨਾਂ ਇਸ ਜੀਵਨ ਚੋਂ ਚਲੇ ਜਾਵਾਂਗੇ ਤਾਂ ਫਿਰ ਅਸੀਂ ਫਿਰ ਅਗੇਨ ਘੁੰਮਣ ਘੇਰੀਆਂ ਦੇ ਵਿੱਚ ਪੈ ਰਵਾਂਗੇ। ਇਹ ਲਾਈਫ, ਇਹ ਫੋਰਮ, ਇਹ ਅਪਰਚੁਨਿਟੀ ਹੈ ਜਿਸ ਦੇ ਵਿੱਚ ਅਸੀਂ ਆਪਣੀ ਰਿਐਲਿਟੀ ਨੂੰ ਜਾਣ ਸਕਦੇ ਹਾਂ, ਸੱਚ ਨੂੰ ਜਾਣ ਸਕਦੇ ਹਾਂ। ਆਓ ਇੱਕ ਦਫ਼ਾ ਇਸ ਨੂੰ ਗਾਓ, ਉਪਰੰਤ ਸਮਾਪਤ।

ਜੋ ਸਵਾਲ ਪਹਿਲਾਂ ਵੀ ਪੁੱਛਿਆ ਗਿਆ ਸੀ, ਇਸ ਅਵਰ ਟਰੂ ਸੈਲਫ ਔਰ ਇਸ ਅਵਰ ਟਰੂ ਸੈਲਫ ਅਵਰ ਕੰਸ਼ੀਅਸਨੈਸ ਔਰ ਅਵੇਅਰਨੈਸ? ਕੰਸ਼ੀਅਸਨੈਸ ਐਂਡ ਅਵੇਅਰਨੈਸ ਆਰ ਨਾਟ ਟੂ ਥਿੰਗਸ. ਸੋ ਅਵਰ ਕੰਸ਼ੀਅਸਨੈਸ ਇਜ ਅਵਰ ਟਰੂ ਸੈਲਫ ਐਂਡ ਕੰਸ਼ੀਅਸਨੈਸ ਇਜ ਅਵੇਅਰਨੈਸ. ਸੋ ਜੋ ਪ੍ਰੈਕਟਿਸ ਹੈ ਉਹ ਇਹ ਹੈ ਟੂ ਬੀ ਕੰਸ਼ੀਅਸ ਆਫ ਦਾ ਕੰਸ਼ੀਅਸਨੈਸ ਆਲ ਦਾ ਟਾਈਮ. ਇਫ ਯੂ ਗੋ ਔਨ ਪ੍ਰੈਕਟਿਸਿੰਗ ਦਿਸ ਸਟੇ ਕੰਸ਼ੀਅਸ ਆਫ ਦਾ ਕੰਸ਼ੀਅਸਨੈਸ, ਬੀ ਅਵੇਅਰ ਆਲ ਦਾ ਟਾਈਮ ਦੈਟ ਆਈ ਐਮ ਅਵੇਅਰ ਆਫ ਮਾਈ ਅਵੇਅਰਨੈਸ. ਅਗਰ ਤੁਸੀਂ ਉਹ ਕਰੋਗੇ ਤੇ ਤੁਸੀਂ ਆਪਣੇ ਟਰੂ ਸੈਲਫ ਦੇ ਨਾਲ ਆਪਣਾ ਰਿਸ਼ਤਾ ਗੰਢ ਰਹੇ ਹੋਵੋ. ਦ ਮੋਰ ਯੂ ਡੂ ਦ ਮੋਰ ਕਲੋਜ਼ਰ ਯੂ ਗੈਟ. ਸੋ ਜਿਤਨਾ ਜ਼ਿਆਦਾ ਇਹ ਅਭਿਆਸ ਕਰਦੇ ਜਾਵਾਂਗੇ ਉਸਦੇ ਵਿੱਚ ਹੋਰ ਵੀ ਚੀਜ਼ਾਂ ਹਨ ਜੋ ਅਗਲੇ ਕੀਰਤਨਾਂ 'ਚ ਵਿਚਾਰੀਆਂ ਜਾਣਗੀਆਂ, ਉਤਨਾ ਅਸੀਂ ਆਪਣੇ ਟਰੂ ਸੈਲਫ ਦੇ ਨਜ਼ਦੀਕ ਪਹੁੰਚਦੇ ਜਾਵਾਂਗੇ, ਉਤਨੇ ਹੀ ਸ਼ਾਂਤ ਹੁੰਦੇ ਜਾਵਾਂਗੇ, ਉਤਨੇ ਹੀ ਟ੍ਰੈਂਕੁਲ ਹੁੰਦੇ ਜਾਵਾਂਗੇ, ਉਤਨੇ ਹੀ ਸਟਿਲ ਐਂਡ ਸਾਇਲੈਂਟ ਹੁੰਦੇ ਜਾਵਾਂਗੇ, ਉਤਨੇ ਇਕਾਂਤ ਔਰ ਚੁੱਪ ਰਹਿਣ ਦੀ ਆਦਤ ਜ਼ਿਆਦਾ ਬਣ ਜਾਏਗੀ. ਜਿਉਂ ਜਿਉਂ ਇਹ ਚੀਜ਼ ਵਧੇਗੀ ਇਕਾਂਤ ਪਿਆਰੀ ਲੱਗੇਗੀ. ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀ ਇੱਕ ਤੁਕ ਹੈ, ਰਹੇ ਇਕਾਂਤ ਏਕੋ ਮਨ ਵਸਿਆ ਆਸਾ ਮਹੇ ਨਿਰਾਸੋ. ਕਹਿੰਦੇ ਉਹ ਸੱਜਣ ਫਿਰ ਇਕਾਂਤ ਵਿੱਚ ਰਹਿੰਦੇ ਹਨ ਜ਼ਿਆਦਾ, ਕਿਉਂਕਿ ਉਹ ਆਪਣੇ ਸੈਲਫ ਨਾਲ ਰਹਿੰਦੇ ਹਨ. ਇਕਾਂਤ ਦਾ ਮਤਲਬ ਇਹ ਨਹੀਂ ਕਿ ਉਹ ਇਕੱਲੇ ਹੁੰਦੇ ਹਨ, ਉਹ ਹੁੰਦੇ ਹਨ ਪਰਮਾਤਮਾ ਦੇ ਨਾਲ, ਉਹ ਹੁੰਦੇ ਹਨ ਆਪਣੇ ਅੰਦਰ ਉਸ ਜੋਤ ਦੇ ਨਾਲ. ਜੋ ਉਸ ਜੋਤ ਦੇ ਨਾਲ ਜੁੜਿਆ ਪਿਆ ਉਹਦਾ ਕਦੋਂ ਦਿਲ ਕਰਦਾ ਬਾਹਰ ਨਿਕਲਣ, ਟਾਈਮ ਵੇਸਟ ਕਰਨ ਤੇ ਆਪਣੇ ਆਪ ਨੂੰ ਡਿਸਟਰਬ ਕਰਨ, ਉਸਨੂੰ ਤਾਂ ਮੁਸ਼ਕਲ ਬਣ ਜਾਂਦੀ ਹੈ ਅਗਰ ਉਸ ਨੂੰ ਆਪਣੀ ਉਸ ਜੋਤ ਨਾਲ ਉਹ ਟੁੱਟ ਕੇ ਹੋਰ ਕਿਸੇ ਦੇ ਨਾਲ ਕੁਛ ਬੈਠਣਾ ਪੈ ਜਾਏ. ਸੋ ਰਹੇ ਇਕਾਂਤ ਏਕੋ ਮਨ ਵਸਿਆ ਆਸਾ ਮਹੇ ਨਿਰਾਸੋ, ਉਸਦੀ ਇਹ ਅਵਸਥਾ ਹੋ ਜਾਂਦੀ ਹੈ. ਗੁਰਚੁਕ ਖਿਮਾ ਨੰਦ ਸਾਹਿਬ ਦਾ ਪਾਠ ਸਾਹਿਬ ਰਾਮ

ऐसे जियो मलीन है कि तो संजम तोता जाए कि तो संजम तोता

ਸਤਿਕਾਰ ਜੋ ਖਾਲਸਾ ਜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਸਵਾਨੇ ਹਯਾਤ ਅੰਦਰ, ਆਟੋਬਾਇਓਗ੍ਰਾਫੀ ਅੰਦਰ, ਆਤਮ ਕਥਾ ਲਿਖਦਿਆਂ ਹੋਇਆਂ ਇਹ 17 ਆਪ ਕਲਮਬੰਦ ਕੀਤੀਆਂ ਨੇ, ਜਿਨ੍ਹਾਂ ਦਾ ਕੀਰਤਨ ਗੁਰੂ ਦੀ ਬਖਸ਼ਿਸ਼ ਤੇ ਆਪ ਸਭਸ ਦੀ ਅਸੀਸ ਨਾਲ ਹੋਇਆ ਹੈ। ਇਹਨਾਂ ਦੋਹਾਂ ਹੀ ਸ਼ਲੋਕਾਂ ਤੋਂ ਪਲੀ ਪਾਂਤ ਉਹ ਨਕਸ਼ਾ ਸੂਖਸ਼ਮ ਨੇਤਰਾਂ ਦੇ ਅੱਗੇ ਮੁਨਕਸ਼ ਹੋ ਜਾਂਦਾ ਹੈ, ਉਹ ਚਿੱਤਰ ਸਾਹਮਣੇ ਆ ਜਾਂਦਾ ਹੈ ਜੋ ਇਹਨਾਂ ਸ਼ਲੋਕਾਂ ਵਿਚ ਗੁਰੂ ਸਾਹਿਬ ਜੀ ਨੇ ਦੱਸਣ ਦਾ ਯਤਨ ਕੀਤਾ ਹੈ। ਅਕਾਲ ਪੁਰਖ ਦੀ ਬਖਸ਼ਿਸ਼ ਹੋਈ, ਮੈਨੂੰ ਹਜ਼ੂਰੀ ਦਾ ਨਿਆਜ਼ ਮਿਲਿਆ, ਪ੍ਰਵਾਨਗੀ ਹੋਈ, ਪਰਮੇਸ਼ਰ ਨੇ ਥਾਪੜਾ ਦਿੱਤਾ, ਨਿਹਾਲ ਕੀਤਾ। ਮਹਾਨ ਤਪਸਵੀ, ਤੇਰਾ ਜ਼ੁਹਦ, ਪਰਹੇਜ਼ਗਾਰੀ, ਸੰਜਮ, ਤਪ, ਤਪੱਸਿਆ ਸਵੀਕਾਰ। ਮੈਂ ਸਮੂਹ ਤਪੀਆਂ ਵਿਚੋਂ ਤੈਨੂੰ ਸਰਮਾਉਰ ਦਰਜਾ ਦੇਂਦਾ ਹੋਇਆ ਇੱਕ ਗੈਰ ਮਾਮੂਲੀ ਕੰਮ ਤੇਰੇ ਸਪੁਰਦ ਕਰਦਾ ਹਾਂ। ਇੱਕ ਮਾਮੂਲੀ ਹੁੰਦਾ ਹੈ, ਇੱਕ ਗੈਰ ਮਾਮੂਲੀ ਐਂਡ ਐਕਸਟਰਾ ਆਰਡੀਨਰੀ ਕੰਮ, ਜਿਸ ਨੂੰ ਨੇਪਰੇ ਚਾੜਨ ਦੀ ਮੈਨੂੰ ਪੂਰਨ ਆਸ਼ਾ ਹੈ ਕਿ ਤੁਸਾਂ ਪਰਮ ਕੋਸ਼ਿਸ਼ ਕਰੋਗੇ। ਮੈਂ ਖਾਮੋਸ਼ ਖਲੋਤਾ ਸਾਂ। ਗੁਰਦੇਵ, ਪਰਮੇਸ਼ਰ ਨੇ ਉਸ ਕੰਮ ਦਾ ਜ਼ਿਕਰ ਕਰ ਦਿੱਤਾ ਕਿ ਤੁਸਾਂ ਮਾਤਲੋਕ ਵਿਚ ਜਾਓਗੇ ਅਤੇ ਧਰਮ ਚਲਾਉਣ ਦਾ ਹਰ ਮੁਮਕਿਨ ਯਤਨ ਕਰੋਗੇ, ਧਰਮ ਵਿਰੋਧੀ ਲੋਕਾਂ ਨੂੰ ਉਪਦੇਸ਼ ਨਾਲ ਵੀ, ਅਮਲੀ ਤੌਰ ਤੇ ਵੀ, ਕਲਮ ਨਾਲ ਵੀ, ਬਚਨਾਂ ਨਾਲ ਵੀ, ਕਰਮਾਂ ਨਾਲ ਵੀ।

ਕੀਤਾ ਕਰਨਾ ਸਰਬ ਰਜਾਈ, ਕੀਤਾ ਕਰਨਾ ਸਰਬ ਰਜਾਈ, ਕਿਛ ਕੀ ਚਾਹੇ ਜੇ ਕਰ ਸਕੀਐ।

بس که از صحبت بزرگان شد جذب چشم مغیر چشم مغیر از مال شبا

ਜਨ ਸਰਤਾਜ ਆਪਣੀ ਸੁਨਲ ਕੁਲਬਾਣੀ ਦੇ ਅੰਦਰ ਪੰਕਤੀ ਕਥਨ ਕਰਦੇ ਹਨ, ਮੋਹੇ ਨਿਰਗੁਣ ਗੁਣ ਕਛੂ ਨਜਾਤ ਦਾ, ਮੋਹੇ ਨਿਰਗੁਣ